ਪਾਈ ਕਰ ਕੁਮਾਵਾਂ ਜੇ ਤੁਧ ਪਾਵਾਂ ਜਾਂ ਤੂੰ ਦੇਣ ਦਿਆਲਾ ਜੀਓ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ ਕਹਿਣਾ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ

ਮੇਰਾ ਤੇ ਤੱਤੀ ਲੋਹ ਵੀ ਵੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਵੈਕੁੰਠ ਲੱਭਦੇ ਹੋਣਗੇ। ਮੇਰਾ ਵੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਵੈਕੁੰਠ ਵਿੱਚ ਬੈਠਾ ਹੋਇਆ ਸਾਂ। ਵੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹਿ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਵੈਕੁੰਠੇ ਆਏ। ਵੈਕੁੰਠ ਵਿੱਚ ਆ ਗਏ। ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਵੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਵੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

ਉਹਦੇ ਵਿੱਚ ਨੀ ਸੁਰ ਨਹੀਂ ਅਸੀਂ ਲਗਾਇਆ, ਤੁਸੀਂ ਦੇਖਿਆ ਹੋਵੇਗਾ, ਇਹਦੇ ਵਿੱਚ ਨੀ ਸੁਰ ਲਗਾ ਦਈਏ, ਐਡ ਕਰ ਦਈਏ ਤੇ ਇੱਕ ਨਾਰਾਇਣੀ ਰਾਗ ਬਣ ਜਾਂਦਾ। ਤੋਂ ਆਪ ਦੇ ਸਾਹਮਣੇ ਦੱਸ ਰਹੇ ਨੇ ਇਹ ਸ਼ਬਦ ਗਾਇਨ ਕੀਤਾ, ਆਸ ਹੈ ਆਪ ਜੀ ਕਬੂਲ ਕਰੋ।

ਹੈ ਗੁਰੂ ਕੇ ਸਿੱਖ ਜੋ ਉਪਕਾਰ ਤੇਰੇ ਤੇ ਗੁਰੂ ਕਰ ਸਕਦਾ ਸੰਸਾਰ ਦਾ ਹੋਰ ਕੋਈ ਜੀਵ ਮਾਤਰ ਨਹੀਂ ਕਰ ਸਕਦਾ ਨਾ ਮਾਂ ਨਾ ਬਾਪ ਨਾ ਭੈਣ ਨਾ ਭਰਾ ਨਾ ਕੋਈ ਰਿਸ਼ਤੇਦਾਰ ਗੁਰੂ ਦਾ ਉਪਕਾਰ ਬਹੁਤ ਵੱਡਾ ਭਾਈ ਸਾਹਿਬ ਕਹਿੰਦੇ ਨੇ ਸਾਰਾ ਸੰਸਾਰ ਢੂੰਡ ਕੇ ਆ ਲਹਿੰਦੇ ਤੋਂ ਲੈ ਕੇ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਨਵਾਂ ਖੰਡਾਂ ਵਿੱਚ ਘੁੰਮ ਕੇ ਆ ਗੁਰੂ ਵਰਗਾ ਪਿਆਰ

ਪਿਤਾ ਦੇਵੇਗਾ, ਪੜੋਸੀ ਨਹੀਂ ਦੇ ਸਕਦਾ। ਜੋ ਸਵਾਦ ਅੰਬ ਵਿੱਚੋਂ ਆਵੇਗਾ, ਅੰਬਲੀ ਵਿੱਚੋਂ ਨਹੀਂ।

ਕਹਿੰਦਾ ਮੈਂ ਪੜਿਆ ਲਿਖਿਆ ਹਾਂ, ਮੈਨੂੰ ਮਤ ਦੇਣ ਦੀ ਕੋਈ ਲੋੜ ਨਹੀਂ, ਜੋ ਕੁਛ ਕਰਦਾ ਮੈਂ ਸੋਚ ਸਮਝ ਕੇ ਕਰ ਰਿਹਾ, ਇਹ ਮੇਰਾ ਆਪਣਾ ਨਿੱਜੀ ਮਾਮਲਾ ਹੈ, ਮੈਂ ਪੜਿਆ ਲਿਖਿਆ ਹਾਂ। ਭਾਈ ਸਾਹਿਬ ਕਹਿੰਦੇ ਨੇ ਤੂੰ ਸਵਾਹ ਪੜਿਆ, ਤੂੰ ਕਦੀ ਗੁਰੂ ਪੜ੍ਹ ਕੇ ਹੀ ਨਹੀਂ ਵੇਖਿਆ, ਇਸ ਸਾਗਰ ਨੂੰ ਟੂੰਡ ਕੇ ਨਹੀਂ ਵੇਖਿਆ। ਹਾਂ ਛੱਪੜਾਂ ਦੀ ਤੂੰ ਜ਼ਰੂਰ ਨਾਤਾ ਹੈ, ਗੰਦਗੀ ਵਿੱਚ ਜ਼ਰੂਰ ਨਾਤਾ ਹੈ, ਉਹ ਪੜ੍ਹਾਈਆਂ ਜਿਹੜੀਆਂ ਨੇ ਲੱਭ ਲੋਭ ਵਧਾਉਂਦੀਆਂ ਨੇ। ਭਾਈ ਸਾਹਿਬ ਕਹਿੰਦੇ ਨੇ ਕਦੀ ਖਜ਼ਾਨਾ ਖੋਲ ਕੇ ਵੇਖ, ਜੋ ਸਮੁੰਦਰ ਵਿੱਚੋਂ ਖਜ਼ਾਨਾ ਮਿਲੇਗਾ ਹੋਰ ਕਿਸੇ ਪਾਸਿਓਂ ਨਹੀਂ, ਜੋ ਰੋਸ਼ਨੀ ਸੂਰਜ ਦੀ ਹੈ ਦੀਵੇ ਦੀ ਨਹੀਂ।

ਸਤਿਕਾਰਯੋਗ ਸਾਧ ਸੰਗਤ ਜੀ, ਕਲਿਆਣ ਤੇ ਬੇਸਤ ਤੇ ਸ਼ਬਦ ਮੇਰੇ ਲਾਲ ਕੀ ਸੋਭਾ ਆਪ ਨੂੰ ਸੁਣਾ ਰਹੇ ਹਾਂ। ਲੇਕਿਨ ਇਸ ਤੋਂ ਪਹਿਲਾਂ ਰਾਕੇਸ਼ ਜੀ ਅੰਦਰ ਸ਼ਬਦ ਗਾਇਨ ਕੀਤਾ ਹੈ, ਮੈਂ ਧੰਨਵਾਦੀ ਆਪ ਜੀ ਸੰਗਤਾਂ ਨੇ ਟਿਕਾਪੁਰ ਬੈਠ ਕੇ ਸਰਵ ਕੀਤਾ ਹੈ। ਦੂਸਰਾ ਸ਼ਬਦ ਆਰੰਭ ਹੋ ਰਿਹਾ ਜੀ।

ਦੇਗੀ ਗੁਰੂ ਸਿੱਖਾਂ ਨੂੰ ਸਮਝਾਉਂਦੇ ਹਨ। ਇਸ ਪਾਵਨ ਕਵੀ ਦੇ ਵਿੱਚ ਪਹਿਲਾ ਦ੍ਰਿਸ਼ਟਾਂਤ ਦਿੱਤਾ ਹੈ ਜਿਵੇਂ ਡਾਕਟਰ ਦੀ ਦੁਕਾਨ ਤੇ ਉਸਦੇ ਘਰ ਦੇ ਵਿੱਚ ਬੇਅੰਤ ਰੋਗੀ ਆਉਂਦੇ ਹਨ। ਕੋਈ ਕਿਸ ਤਰ੍ਹਾਂ ਦਾ ਪੀੜਿਤ ਹੁੰਦਾ ਹੈ, ਕੋਈ ਕਿਸ ਤਰ੍ਹਾਂ ਦਾ ਪੀੜਿਤ

ਉਹਦੇ ਸਮੂਹ ਗੁਰਸਿੱਖਾਂ ਦਾ ਬਹੁਤ ਬਹੁਤ ਧੰਨਵਾਦ ਕਰਿਆ ਜਿਨ੍ਹਾਂ ਨੇ ਦਸ ਰਾਬ ਸਾਹਿਬ ਸੀਲ ਦੀਆਂ ਦਰਸ਼ਨ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਹੈ। ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਾਰਿਆਂ ਦੇ ਉੱਤੇ ਬਖਸ਼ ਭਰੇ ਹੱਥ ਰੱਖਣ, ਚੜ੍ਹਦੀਆਂ ਕਲਾ ਦੇਸ਼ ਪ੍ਰਦੇਸ਼ ਰੱਖਿਆ ਕਰਨ। ਆਓ ਅੰਤ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸਾਰੇ ਜਪੋ, ਕੋਈ ਸੁਨਾ ਖਾਲੀ ਨਾ ਜਾਏ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਆਪ ਜੀ ਪਰਮ ਪਵਿੱਤਰ ਬਾਣੀ ਦਾ ਸਤਿਕਾਰ ਕਰਦੇ ਜੀ, ਆਪ ਜੀ ਪਰਮ ਪਵਿੱਤਰ ਦਿਹਾੜਾ ਜਾਣਦੇ ਜਿਨ੍ਹਾਂ ਜਿਨ੍ਹਾਂ ਨੂੰ ਸਿੱਖਾਂ ਵੱਲੋਂ ਮਾਤਾ ਭੈਣਾਂ ਵੱਲੋਂ ਕੀਰਤਨ ਸਬੰਧੀ ਹੇਠਾਂ ਜੀ ਰੋਜ਼ ਦਾਤਾ ਜੀ ਸਰਬਤ ਨੂੰ ਦਰੋ ਬਰੋ ਸਿੱਖੀ ਦਾਤਾ ਸੁਮਨ ਪਖੇ ਚੜ੍ਹਦਿਆਂ ਕਲਾ ਦੇਸ਼ ਪ੍ਰਦੇਸ਼ ਕਰੇ ਸਿਖਾਉਣ ਜੀ ਅੰਮ੍ਰਿਤ ਵੇਲੇ ਜਾਗਣਾ ਬਖਸ਼ਣਾ।

Oh, que es tu nombre, Señor.

Thank you.

Oh,

ਸੁਖਦਾਰੀ ਸੁਖ ਰੋਪਿਆ ਜਸ ਤਾਂ ਨਾ ਹੋਈ।

Thank you.

ਪ੍ਰੇਮ ਆ ਜਾਂਦੀ ਆਸ ਪਹੁੰਚ
अति अंदर जो सुखी महान कारण प्रतीक

0: ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਕੇ ਆਉਂਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਓ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਸਤਨਾਮ, ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ, ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ, ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਟ ਕਿਉਂ ਨਹੀਂ ਦਿੱਤਾ ਜਾ। ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ, ਤੁਹਾਡੇ ਅੰਦਰ ਸਿੱਖ ਹੈ ਤਾਂ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂ ਦੂਰਿਓਂ ਨੇੜਿਓਂ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ, ਇਹ ਹਿਰਦੇ ਵਿੱਚ ਸਿੱਖ ਹੈ। ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਵਸਤੂ ਉਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ। ਸਿੱਖ ਹੋਵੇ ਸਾਈ ਵਸਤ ਪ੍ਰਾਪਤ ਹੋਈ ਜਿੱਤ ਸੇਤੀ ਮਨ ਲਾਇਆ। ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ, ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਪਿਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ, ਮਿਟੇ ਪਾਪ ਜਪੀਏ ਹਰ।

ਉਹ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਗੁਣਾਂ ਦੇ ਵਸ ਹੁੰਦਾ ਹੈ, ਸਿਰਫ ਗੁਣਾਂ ਦੇ ਵਸ ਹੁੰਦਾ ਹੈ। ਔਰ ਤੇਰੇ ਗੁਣ ਗਲ ਚੁੱਕੇ ਹਨ, ਦੱਸ ਤੇਰਾ ਕੰਮ ਕਿਵੇਂ ਬਣੇ। ਗੁਣ ਗਲ ਚੁੱਕੇ ਹਨ ਜਿਹੜੇ ਗੁਣਾਂ ਦੇ ਉਸਨੇ ਵਸ ਆਉਣਾ ਹੈ, ਤੇ ਤੂੰ ਹੋਰ ਹੀ ਸ਼ਿੰਗਾਰ ਕਰੀ ਫਿਰਦੀ ਹੈ ਜਿਸ ਨੂੰ ਉਸਨੇ ਦੇਖਣਾ ਤੱਕ ਵੀ ਨਹੀਂ। ਉਸਨੂੰ ਸ਼ਿੰਗਾਰ ਕਿਹੜਾ ਪਸੰਦ ਹੈ? ਕਹਿੰਦੇ ਉਸਨੂੰ ਗੁਣਾਂ ਦਾ ਸ਼ਿੰਗਾਰ ਪਸੰਦ ਹੈ।

ਤੇਰੇ ਨੇ ਤਾਂ ਮਿਲਣਾ ਹੈ ਜੇ ਗੁਣ ਹੋਣ, ਉਹ ਤੇਰੇ ਗਲ ਚੁੱਕੇ ਹਨ। ਇਹ ਸਰੀਰਾ ਮੇਰੇ ਇਸ ਚੱਕ ਮੈਂ ਕਿ ਕਿਆ ਤੁਧ ਕਰਮ ਕਮਾਇਆ, ਤੂੰ ਕੁਛ ਵੀ ਨੀ ਕਮਾਇਆ, ਉਸ ਵਾਹਿਗੁਰੂ ਨਾਲੋਂ ਦੂਰ ਹੋ ਕੇ ਹਰ ਬਿਸਤਰਤ ਤੇਰੇ ਗੁਣ ਗਲਿਆ, ਸਰੀਰ ਨੂੰ ਤੂੰ ਸਮਝਿਆ ਹੀ ਨਹੀਂ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਮੰਦਰ ਵਾਲੇ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਦੁਰਲਭਤਾ ਵਾਲੇ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਸਭ ਤੋਂ ਉੱਤਮ ਅਤੇ ਸ੍ਰੇਸ਼ਟ ਹੋਣ ਵਾਲੇ, ਇਸ ਦੇ ਵਿੱਚ ਗੁਣ ਹੀ ਨਹੀਂ ਹਨ ਕਿ ਇਸ ਨੂੰ ਸਰੋਵਰ ਆਖਿਆ ਜਾਏ, ਸਾਰੇ ਗੁਣ ਤਾਂ ਗਾਲ ਲਏ ਹਨ ਲੋਭ ਨਾਲ, ਲਾਲਚ ਨਾਲ, ਹੰਕਾਰ ਨਾਲ, ਕ੍ਰੋਧ ਨਾਲ, ਕਾਮ ਨਾਲ, ਆਦਿ ਚੀਜ਼ਾਂ ਦੇ ਨਾਲ ਤੈਂ ਸਾਰੇ ਗੁਣ ਗਾਲ ਲਏ ਹਨ। ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਟਹਲੇ, ਸਾਰੇ ਗੁਣ ਤੈਂ ਗਾਲ ਲਏ ਹਨ ਤੇ ਗੁਣਾਂ ਤੋਂ ਬਿਨਾਂ ਤੋਂ ਉਹ ਫਿਰ ਮਿਲਦਾ ਹੀ ਨਹੀਂ ਹੈ। ਕਹਿੰਦੇ ਹਨ ਜੇ ਗੁਣ ਹੋਵਨ ਤਾਂ ਫਿਰ ਮਿਲੇ, ਆਪਣੇ ਦਿਲ ਦੀ ਤਖਤੀ ਉੱਤੇ ਇਸ ਨੂੰ ਨੋਟ ਕਰ ਲਓ, ਹਿਰਦੇ ਉੱਤੇ ਇਸ ਨੂੰ ਉੱਕਰ ਲਓ, ਇਸ ਨੂੰ ਲਿਖ ਲਓ ਕਿ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਜੋ ਹੈ, ਅਕਾਲ ਪੁਰਖ ਵਾਹਿਗੁਰੂ ਦੀ ਜੋ ਪ੍ਰਾਪਤੀ ਹੈ ਉਹ ਗੁਣਾਂ ਦੇ ਉੱਤੇ ਆਧਾਰਿਤ, ਔਰ ਉਹ ਗੁਣ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ, ਉਹ ਬਾਜ਼ਾਰ ਵਿਕਦੇ ਨਹੀਂ ਹਨ, ਤੁਸੀਂ ਖਰੀਦ ਨਹੀਂ ਸਕਦੇ, ਅਮੁੱਲ ਗੁਣ ਹਨ। ਅਤੇ ਅਮੁੱਲ ਗੁਣਾਂ ਦਾ ਤੂੰ ਵਪਾਰ ਨਹੀਂ ਕੀਤਾ, ਅਵਗੁਣਾਂ ਦਾ ਤੂੰ ਵਪਾਰ ਕਰਦੀ ਰਹੀ ਹੈ, ਅਵਗੁਣ ਤੂੰ ਸਿੱਖਦੀ ਰਹੀ ਹੈ, ਲੇਕਿਨ ਉਹ ਤੇ ਅਮੁੱਲ ਗੁਣ ਹਨ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਕਹਿੰਦੇ ਹਨ ਜੇ

ਇਹ ਜਿਹੜੀ ਜੀਵ ਇਸਤਰੀ ਹੈ ਇਹ ਤੇ ਅਵਗੁਣਾਂ ਦੇ ਨਾਲ ਭਰੀ ਪਈ ਹੈ ਤੇ ਮੁੰਦੇ ਤੇਰਾ ਬਾਕੀ ਦੁਨੀਆਦਾਰੀ ਦਾ ਕੀਤਾ ਹੋਇਆ ਸ਼ਿੰਗਾਰ ਇਹ ਕਿਸ ਅਰਥ ਹੈ ਜਦ ਤੇਰੇ ਸਾਰੇ ਗੁਣ ਹੀ ਗਲ ਗਏ ਹਨ ਅਤੇ ਉਹ ਗੁਣਾਂ ਦੇ ਵਸ ਆਉਂਦਾ ਹੈ ਸਿਰਫ ਗੁਣਾਂ ਦੇ ਵਸ ਆਉਂਦਾ ਹੈ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਕੀ ਹੈ ਗੁਣ ਹੀ ਗੁਣ ਹੈ ਗੁਣ ਹੀ ਗੁਣ ਹੈ ਅਤੇ ਗੁਣਾਂ ਦੀ ਹੀ ਸਿਫਤ ਕੀਤੀ ਜਾਂਦੀ ਹੈ ਉਸਦੀ ਸਿਫਤ ਦਾ ਕੋਈ ਅੰਤ ਨਹੀਂ ਕਿਉਂਕਿ ਉਸਦੇ ਗੁਣਾਂ ਦਾ ਕੋਈ ਅੰਤ ਨਹੀਂ ਤੇ ਜੇ ਤੇਰੇ ਅੰਦਰ ਗੁਣ ਹੀ ਨਹੀਂ ਹਨ ਤੇ ਤੇਰੀ ਤੇ ਉਸਦੀ ਸਾਂਝ ਕਿਵੇਂ ਪੈ ਸਕਦੀ ਹੈ ਕਹਿੰਦੇ ਹਨ

0: ਇਹ ਸਮਝ ਲਵੇ ਕਿ ਤੇਰੇ ਆਪਣੇ ਜੀਵਨ ਦੇ ਅੰਦਰ ਗੁਣ ਗਲ ਚੁੱਕੇ ਹਨ। ਅਗਰ ਤੂੰ ਇਸ ਗੱਲ ਨੂੰ ਮੰਨ ਲੈ, ਜਾਣ ਲੈ ਕਿ ਤੇਰੇ ਆਪਣੇ ਜੀਵਨ ਦੇ ਅੰਦਰਲੇ ਗੁਣ ਜਿਹੜੇ ਹਨ ਉਹ ਗਲ ਚੁੱਕੇ ਹਨ, ਉਹਨਾਂ ਗੁਣਾਂ ਨੂੰ ਵਾਪਸ ਲਿਆ, ਉਹਨਾਂ ਗੁਣਾਂ ਨੂੰ ਵਾਪਸ ਲਿਆ, ਗੁਣਾਂ ਨੂੰ ਵਾਪਸ ਲਿਆਏਗੀ ਤੇ ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਣਾ ਹੈ। ਗੁਣਾਂ ਨੂੰ ਵਾਪਸ ਕਿਵੇਂ ਲਿਆਉਣਾ, ਕਿਵੇਂ ਗੁਣ ਵਾਪਸ ਆਉਣ, ਇਹ ਹੁਣ ਸਵਾਲ ਹੈ। ਅਸੀਂ ਗੁਣ ਕਿਵੇਂ ਆਪਣੇ ਅੰਦਰ ਵਾਪਸ ਲੈ ਕੇ ਆਈਏ, ਕਿਉਂਕਿ ਨਿਰਗੁਣ ਰਾਮ ਗੁਣੇ ਵਸ ਹੋਏ। ਅੱਜ ਦੇ ਇਸ ਕੀਰਤਨ ਦੀ ਇੱਕ ਇੱਕ ਪੰਕਤੀ ਜਿਹੜੀ ਉਹ ਜਿਸ ਸੀਕੁਐਂਸ ਦੇ ਵਿੱਚ ਹੈ, ਜਿਸ ਆਰਡਰ ਦੇ ਵਿੱਚ ਹੈ, ਉਹ ਬਹੁਤ ਜ਼ਰੂਰੀ ਨੋਟ ਕਰਨ ਵਾਲੀ ਹੈ, ਕਿਉਂਕਿ ਉਹ ਸਟੈਪ ਬਾਈ ਸਟੈਪ ਇਹ ਦੱਸਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਵੇਂ ਮਿਲਣਾ ਹੈ। ਨੰਬਰ ਇੱਕ, ਸਾਡੇ ਹਰ ਬਿਸਰਤ ਤੇਰੇ ਗੁਣ ਗਲਿਆ। ਸਾਡੀ ਕੰਡੀਸ਼ਨ ਇਹ ਹੈ, ਸਾਡੀ ਸਿਚੁਏਸ਼ਨ ਇਹ ਹੈ ਕਿ ਸਾਡੇ ਸਾਰੇ ਗੁਣ ਗਲ ਚੁੱਕੇ। ਇਸੇ ਕਰਕੇ ਕਾਇਆ ਨੂੰ ਤਿਰਕਾਰ ਆਖਿਆ, ਇਸੇ ਕਰਕੇ ਕਾਇਆ ਨੂੰ ਡਰਾਉਣੀ ਆਖਿਆ, ਇਸੇ ਕਰਕੇ ਕਾਇਆ ਨੂੰ ਨਾਪਾਕ ਆਖਿਆ, ਇਸੇ ਕਰਕੇ ਕਾਇਆ ਨੂੰ ਨਿਸ਼ਫਲ ਆਖਿਆ, ਇਸੇ ਕਰਕੇ ਪਸ਼ੂ ਪ੍ਰੇਤ ਮੁਗਤ ਤੇ ਬੁਰੀ ਆਖਿਆ, ਕਿਉਂਕਿ ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ। ਗੁਣ ਗਲ ਚੁੱਕੇ ਹਨ। ਲੈਟ ਅਸ ਆਲ ਐਗਰੀ ਵਿਦ ਦਿਸ। ਨੰਬਰ ਇੱਕ। ਦੂਸਰੀ ਗੱਲ ਮਹਾਰਾਜ ਜੀ ਬਾਣੀ ਚ ਇਹ ਸਮਝਾਉਂਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਹੀ ਵਸ ਆਉਂਦਾ ਹੈ। ਨਿਰਗੁਣ ਰਾਮ ਗੁਣ ਹੈ ਵਸ ਹੋਏ। ਸਾਰੇ ਬੋਲੋ ਇਸ ਪੰਕਤੀ ਨੂੰ, ਦਾਸ ਤੋਂ ਬਾਅਦ ਪਹਿਲਾਂ ਦਾਸ ਬੋਲੇਗਾ, ਫਿਰ ਆਪ ਜੀ ਨੇ ਬੋਲਣਾ ਦੋ ਤਿੰਨ ਦਫਾ, ਤਾਂ ਕਿ ਇਹ ਗੱਲ ਪੱਕੇ ਤੌਰ ਤੇ ਮਨ ਚ ਉਤਰ ਜਾਏ। ਨਿਰਗੁਣ ਰਾਮ ਗੁਣੇ ਵਸ ਹੋਏ। ਸਾਰੇ ਬੋਲੋ, ਨਿਰਗੁਣ ਰਾਮ ਗੁਣੇ ਹੈ ਵਸ ਹੋਏ। ਨਿਰਗੁਣ ਰਾਮ ਗੁਣ ਹੈ ਵਸ ਹੋਏ। ਬਸ ਆਹ ਗੱਲ ਯਾਦ ਰੱਖਣੀ ਹੈ ਹਮੇਸ਼ਾ ਕਿ ਉਹ ਨਿਰੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਹੁੰਦਾ ਹੈ, ਗੁਣਾਂ ਦੇ ਵਸ ਹੁੰਦਾ ਹੈ। ਉਸਨੂੰ ਗੁਣ ਅੱਛੇ ਲੱਗਦੇ ਹਨ, ਗੁਣਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਲੈ। ਬਾਣੀ ਦੀ ਇੱਕ ਪੰਕਤੀ ਸੁਣੋ, ਕਹਿੰਦੇ ਹਨ
1: ਸੁਹਾਗਣੀ ਸ਼ਿੰਗਾਰ ਬਣਾਇਆ।
0: ਜਿਹੜੀਆਂ ਉਸਦੀਆਂ ਸੁਹਾਗਣਾ ਬਣ ਚੁੱਕੀਆਂ ਹਨ, ਜਿਨ੍ਹਾਂ ਨੇ ਉਸਨੂੰ ਪਾਲਿਆ ਹੈ, ਉਸ ਪਤੀ ਦੀਆਂ, ਵਾਹਿਗੁਰੂ ਪਤੀ ਦੀਆਂ ਜਿਹੜੀਆਂ ਸੁਹਾਗਣਾ ਬਣ ਚੁੱਕੀਆਂ ਹਨ, ਉਹਨਾਂ ਨੇ ਕਿਵੇਂ ਪਾਇਆ? ਉਹਨਾਂ ਨੇ ਆਪਣੇ ਆਪ ਨੂੰ ਖੂਬ ਸਜਾਇਆ, ਉਹਨਾਂ ਨੇ ਆਪਣੇ ਆਪ ਨੂੰ ਖੂਬ ਸ਼ਿੰਗਾਰਿਆ। ਲੇਕਿਨ ਸ਼ਿੰਗਾਰਿਆ ਕਿਵੇਂ?

ਉਹਨਾਂ ਨੇ ਗੁਣਾਂ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ। ਅਸੀਂ ਹੁਣ ਬਹੁਤ ਕੀਮਤੀ ਤੋਂ ਕੀਮਤੀ ਹੀਰਿਆਂ ਦਾ ਹਾਰ ਪਹਿਨ ਸਕਦੇ ਹਾਂ, ਲੇਕਿਨ ਉਸ ਹਾਰ ਦਾ, ਉਸ ਸ਼ਿੰਗਾਰ ਦਾ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਮਤਲਬ ਨਹੀਂ। ਉਹ ਹੋਰ ਹਾਰ ਚਾਹੁੰਦਾ, ਹਾਰ ਪਹਿਨੋ, ਹਾਰ ਪਹਿਨੋ, ਲੇਕਿਨ ਕਿਹੜਾ? ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ। ਇੱਕ ਇੱਕ ਪੰਕਤੀ ਆਜ਼ਾਬ ਜੀ ਦੇ ਨੋਟ ਕਰਨ ਵਾਲੀ। ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ, ਗੁਣਾਂ ਦਾ ਗਲ ਦੇ ਵਿੱਚ ਹਾਰ ਪਾ ਲਿਆ। ਉਹਨਾਂ ਦੇ ਗਲੇ ਦੇ ਵਿੱਚ ਗੁਣ ਹੀ ਗੁਣ ਪਹਿਨੇ ਹੋਏ ਦਿਸਦੇ ਹਨ ਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰ ਲਿਆ। ਅਤੇ ਜਦੋਂ ਸ਼ਿੰਗਾਰ ਲਿਆ, ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਦੇ ਵਿੱਚ ਆ ਜਾਂਦਾ ਹੈ। ਨਿਰਗੁਣ ਰਾਮ ਗੁਣੇ ਵਸ ਹੋਏ ਤੇ ਕਹਿੰਦੇ ਹਨ

इसका अर्थ हर गुण गंफो, गंफो मैंने माला प्रभु, हार प्रभु, गुंदो केंदे हर गुण हरी दे वाहिगुरु दे गुणा दी माला प्रो के गल दे विच पहन लो। कितना पवित्र, कितना उच्चा सुच्चा बाबा जी का उपदेश है। अकाल पुरख वाहिगुरु की भगती करनी है, भगती दे विच वख वख स्टेजेस हैं, वख वख स्टेजेस हैं। एक स्टेज है जिथे सुरत शब्द का समेल हुंदा है, सुरती दे नाल ध्यान दे नाल अपने अंदर उस परम जोत नू अनुभव किया जाता है। सुरती दे नाल अकाल पुरख वाहिगुरु नाल लिव लगाई जाती है, पर असी की उस हुणे ही उस अवस्था च हां कि असी कर सकांगे। साडा तो मन जिहड़ा असी पाठ करन बैठांगे तो इधर उधर खिंड जाएगा। वो एडवांस लैवल है भक्ति दी। एक स्टेज दे विच ज्ञान बड़ा परिपक्व हुंदा है, गुरु दा ज्ञान, तपन तप गुरु ज्ञान, तपां दा तप है गुरु दे ज्ञान नू अपने अंदर उतार लैना, गुरु दे ज्ञान नाल अपने जीवन नू अपने विचारां नू भर लेना, अपने विचार अपने ना रहन, सिर्फ गुरु दे विचार ही विचार साडे अंदर रह जाण, अते उना विचारां नू एक्सरसाइज करनी, ए भी एक मंजिल है। तो अलग अलग अवस्थावां हन। दास तों अज भी पुछया गया है कि इह सब कुछ सुनिया है पर असां हुण की करना है। असी हाईएस्ट लैवल तो ते आरंभ कर नहीं सकते कि बहुत कोई उच्चे अभ्यास की गल की जाए कि सुरती नू दसन द्वार च किवें टिकाओ, त्रिकुटी च किवें टिकाओ। ओ ते काफी सारी अवस्था बनन तो बाद काफी सारा सिमरन अभ्यास बोल के करन तो बाद आहिस्ता आहिस्ता ओ जो परिपक् हुंदा है तो फिर असीं उस अवस्था ते जाने। सब तो पहला ते सानू भगती करन दे वास्ते जेड़े जरूरी गुण हन उही धारण करने पैणगे ते उही सिखने पैणगे। जे उठना बैठना ही नहीं आंदा, गुणा दा भाव उठना बैठना ही नहीं आंदा, खाना पीना ही नहीं आंदा, बोलना चलना ही नहीं आंदा, ते गल्लां असी करिए बहुत डीप लैवल दियां, ब्रह्म ज्ञान दियां, सुरती दे अभ्यास दियां। सुरती दा अभ्यास किवें हो सकता है, सुरत शब्द दा अभ्यास किवें हो सकता है। अंदर वो इतनी सूक्ष्म वस्तु है, हर जी सूक्ष्म अगम है कहो कितविद मिलिया जाए। वो इतना सूक्ष्म है, मत साड़ी इतनी मोटी है कि जिसनु उठना बैठना नहीं आंदा, ओ मोटी मत ओ सूक्ष्म वस्तु नु एकदम किस तरह नोटिस कर लेगी, किस तरह उस दे नाल जुड़ जाएगी, जिसका ना कोई रूप ना रेख ना रंग आकार शकल कुछ भी नहीं है, असी उस दे नाल किवें जुड़ सकते हाँ जबकि असी सामने जींदियां चीजां दे नाल सही तरह जो है इंटरैक्ट नहीं कर सकते। जब सानू उठना बैठना, बोलना चालना, खाना पीना, ये तमाम जीवन दे विच जो वर्तों च लियाउण वाले शुभ गुण हन, अगर यही नहीं आंदे तो सब तो पहला सानू वो गुण सीखने पैण। बाबा जी बाणी दे विच आखदे हन निर्गुण राम गुणे वस होए, उसने जिथे गुणा दी धरती तैयार है उथे वस आना है, उथे उसने अपीयर होना। निर्गुण राम गुणे वस होए, ते तेरे गुण गल चुके हैं, किवें आवे तेरे नेड़े, तू जो मर्जी कर ले, पहला ओ शुभ गुण धारण कर, शुभ गुण सिख। महाराज जी दी बाणी दी पंक्ति इस सब्जेक्ट दे उत्ते एक एक जो आप जी नूं सुनावांगा ओ हीरे लालां दे विच जड़न वालियां पंक्तियां हन। कहिंदे हन सुहागणी शिंगार बनाया गुण का गलहार, सुहागणा ने रब दियां सुहागणा ने कहिंदे अपने आप नूं सजा लिया
ਕਾਹਦੇ ਨਾਲ? ਗੁਣ ਕਾ ਗਲ ਹਾਰ, ਗੁਣਾ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ। ਗੁਣ ਹੀ ਗੁਣ ਹਨ, ਇੱਕ ਵੀ ਅਵਗੁਣ ਨਜ਼ਰ ਨਹੀਂ ਆਉਂਦਾ ਉਹਨਾਂ ਦੇ ਅੰਦਰ, ਇੱਕ ਵੀ ਅਵਗੁਣ ਨਜ਼ਰ ਨਹੀਂ ਆਉਂਦਾ। ਜਦ ਤੱਕ ਇੱਕ ਵੀ ਅਵਗੁਣ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਨਜ਼ਦੀਕ ਨਹੀਂ ਆਉਣਾ। ਔਰ ਆਪ ਜੀ ਨੂੰ ਇੱਕ ਲਾਈਨ ਹੋਰ ਬਹੁਤ ਜੋ ਗਹਿਰੀ ਹੈ, ਬਹੁਤ ਡੂੰਘੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹ ਵੀ ਸੁਣਾਵਾਂ। ਲੋਕ ਨਾਮ ਦੀ ਗੱਲ ਕਰਦੇ ਹਨ, ਨਾਮ ਦੀ। ਮਹਾਰਾਜ ਜੀ ਆਖਦੇ ਹਨ, ਨਾਮ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ। ਨਾਮ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ। ਔਰ ਹੁਣ ਪੰਕਤੀ ਸੁਣੋ, ਕਿਉਂਕਿ ਮੇਰੀ ਆਦਤ ਇਹ ਹੈ, ਗੁਰੂ ਬਾਬੇ ਦੀ ਕਿਰਪਾ ਹੈ, ਕਿ ਜੋ ਵੀ ਲਫ਼ਜ਼ ਆਖਣਾ ਹੈ ਉਹ ਗੁਰਬਾਣੀ ਚੋਂ ਆਖਣਾ, ਬਾਣੀ ਚੋਂ ਬਾਹਰ ਕੁਛ ਨਹੀਂ। ਮਹਾਰਾਜ ਜੀ ਆਖਦੇ ਹਨ, ਨਾਮ ਵੀ ਜੇ ਗੁਣ ਨਹੀਂ ਹਨ ਤਾਂ ਮਿਲਣਾ ਨਹੀਂ ਹੈ। ਬਾਣੀ ਦੀ ਪੰਕਤੀ ਇਸ ਤਰ੍ਹਾਂ ਹੈ, ਕਹਿੰਦੇ ਹਨ, ਗੁਣ ਤੇ ਨਾਮ ਪ੍ਰਾਪਤ ਹੋਏ, ਗੁਣਾਂ ਤੋਂ ਹੀ ਨਾਮ ਦੀ ਪ੍ਰਾਪਤੀ ਹੋਣੀ। ਜੇ ਨਾਮ ਦੇ ਯੋਗ ਹੀ ਨਹੀਂ ਹੋ, ਜੋ ਗੁਣ ਹੀ ਨਹੀਂ ਹਨ ਜੋ ਨਾਮ ਨੂੰ ਸੰਭਾਲ ਸਕਣ, ਨਾਮ ਨੂੰ ਸਮਝ ਸਕਣ, ਜੋ ਗੁਣ ਹੀ ਨਹੀਂ ਹਨ ਤੇ ਨਾਮ ਵੀ ਨਹੀਂ ਪ੍ਰਾਪਤ ਹੋ ਸਕਦਾ। ਔਰ ਨਾਲ ਹੀ ਇੱਕ ਹੋਰ ਇੰਟਰਸਟਿੰਗ ਗੱਲ ਆਖੀ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਗੁਣ ਚਾਹੀਦੇ ਹਨ, ਨਾਲ ਹੀ ਆਖਿਆ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ। ਆਪ ਮਾਰੇ ਤਾਂ ਪਾਏ ਨਾਉ, ਦੋ ਗੱਲਾਂ ਮਹਾਰਾਜ ਨੇ ਆਖੀ, ਆਪ ਮਾਰੇ ਤਾਂ ਪਾਏ ਨਾਉ। ਇੱਕ ਨਾਮ ਪ੍ਰਾਪਤ ਇਸ ਤਰ੍ਹਾਂ ਹੁੰਦਾ ਹੈ ਕਿ ਆਪਣੇ ਆਪ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਮਤਲਬ ਆਪਣੀਆਂ ਤਮਾਮ ਅਵਗੁਣਾਂ ਵਾਲੀਆਂ ਆਦਤਾਂ, ਤਮਾਮ ਅਵਗੁਣਾਂ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਭਾਵ ਇਹ ਹੈ, ਆਪਣੀ ਉਸ ਹਉਮੈ ਨੂੰ ਮਾਰ ਲੈ, ਉਸ ਜ਼ਿੱਦ ਨੂੰ ਮਾਰ ਲੈ, ਉਸ ਹੱਠ ਨੂੰ ਮਾਰ ਲੈ, ਉਸ ਕਠੋਰਤਾਈ ਨੂੰ ਮਾਰ ਲੈ, ਉਸ ਕ੍ਰੋਧ ਨੂੰ ਮਾਰ ਲੈ, ਜਿਸ ਨੂੰ ਮਾਰਨ ਤੋਂ ਬਾਅਦ ਨਾਮ ਨੇ ਪ੍ਰਾਪਤ ਹੋਣਾ ਹੈ। ਅਤੇ ਕਹਿੰਦੇ ਹਨ, ਸਭ ਤੋਂ ਵੱਡਾ ਗੁਣ ਹੀ ਇਹ ਹੈ, ਗੁਣਾਂ ਦੇ ਵਿੱਚੋਂ ਸਭ ਤੋਂ ਵੱਡਾ ਗੁਣ ਇਹ ਹੈ ਕਿ ਆਪਣੀ ਹਉਮੈ ਨੂੰ ਮਾਰ ਲੈ, ਅਤੇ ਉਹ ਗੁਣ ਜਦੋਂ ਤੁਹਾਡੇ ਪਾਸ ਹੈ ਤਾਂ ਤੁਹਾਨੂੰ ਨਾਮ ਦੀ ਦਾਤ ਪ੍ਰਾਪਤ ਹੋਏਗੀ। ਭੋਲਿਆ ਹਉਮੈ ਸੁਰਤ ਵਿਸਾਰ, ਕਹਿੰਦੇ ਇਹ ਭੋਲੇ ਇਨਸਾਨ ਹਉਮੈ ਵਾਲੀ ਸੁਰਤੀ ਨੂੰ ਵਿਸਾਰ ਦੇ, ਹਉਮੈ ਮਾਰ, ਵਿਚਾਰ ਮਨ ਆਪਣੇ ਮਨ ਚ ਵਿਚਾਰ, ਹਉਮੈ ਨੂੰ ਮਾਰ, ਗੁਣ ਵਿੱਚ ਗੁਣ ਲੈ ਸਾਰ। ਕਹਿੰਦੇ ਗੁਣਾਂ ਵਿੱਚੋਂ ਗੁਣ, ਸਾਰੇ ਗੁਣਾਂ ਵਿੱਚੋਂ ਜੋ ਸਭ ਤੋਂ ਵੱਡਾ ਗੁਣ ਹੈ ਉਹ ਕਹਿੰਦੇ ਹਉਮੈ ਨੂੰ ਮਾਰਨ ਦੇ ਵਿੱਚ ਹੈ। ਕਹਿੰਦੇ ਉਸ ਗੁਣ ਦੀ ਖਬਰ ਲੈ, ਉਸ ਗੁਣ ਦੀ ਸਾਰ ਲੈ। ਕਹਿੰਦੇ ਗੁਣਾਂ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਿਲਣਾ ਨਹੀਂ ਹੈ, ਔਰ ਤੇਰੇ ਗੁਣ ਗਲ ਚੁੱਕੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਗੁਣ ਤੇਰੇ ਗਲ ਚੁੱਕੇ ਹਨ। ਸਭ ਤੋਂ ਵੱਡਾ ਅਵਗੁਣ ਹੈ ਹਉਮੈ ਦਾ, ਅਤੇ ਹਉਮੈ ਦੇ ਨਾਲ ਅਤਿਅੰਤ ਕਿਸਮ ਦੇ ਹੋਰ ਤੇਰੇ ਅੰਦਰ ਅਵਗੁਣ ਹਨ। ਕਹਿੰਦੇ ਹਨ, ਅਵਗੁਣਾਂ ਦੇ ਨਾਲ ਤੂੰ ਭਰੀ ਪਈ ਹੈ, ਕਿਸ ਤਰ੍ਹਾਂ ਤੈਨੂੰ ਮਿਲੇਗਾ? ਗੁਣ ਤੇਰੇ ਤਮਾਮ ਗਲ ਚੁੱਕੇ ਹਨ, ਅਵਗੁਣ ਹੀ ਅਵਗੁਣ ਤੇਰੇ ਅੰਦਰ ਹਨ। ਤੇ ਐ ਜੀਵ, ਤੂੰ ਸੁੰਦਰ ਬਣਦਾ ਹੈ, ਤੂੰ ਸੁੰਦਰ ਸੁੰਦਰ ਸੁਗੰਧੀਆਂ ਲਗਾਉਣਾ ਹੈ, ਤੂੰ ਰਸ ਭੋਗਦਾ ਹੈ, ਸਵਾਦ ਮਾਣਦਾ ਹੈ, ਸ਼ਿੰਗਾਰ ਕਰਦਾ ਹੈ। ਇਸ ਸ਼ਿੰਗਾਰ ਦਾ ਮਤਲਬ ਕੀ ਹੋਇਆ? ਜਦ ਉਹ ਪਿਰ ਹੀ ਨਹੀਂ ਹੈ ਤੇ ਸ਼ਿੰਗਾਰ ਕਿਹਦੇ ਲਈ? ਉਸ ਪਿਰ ਨੇ ਗੁਣਾਂ ਦੇ ਵਸ ਆਣਾ ਹੈ, ਗੁਣ ਤੇਰੇ ਪੱਲੇ ਨਹੀਂ ਹਨ, ਪਿਰ ਤੇਰੇ ਤੋਂ ਦੂਰ ਹੈ, ਪਿਰ ਤੋਂ ਤੂੰ ਸੱਖਣੀ ਹੈ, ਫਿਰ ਤੂੰ ਸ਼ਿੰਗਾਰ ਕਰੀ ਫਿਰਦੀ ਹੈ। ਇਹਨਾਂ ਸ਼ਿੰਗਾਰਾਂ ਦਾ ਕੋਈ ਅਰਥ ਨਹੀਂ। ਇੱਕ ਦਫਾ ਉਹ ਪ੍ਰੇਮ ਨਾਲ ਇਸ ਪੰਕਤੀ ਨੂੰ ਫਿਰ ਸੁਣ ਲਈਏ, ਗਾ ਲਈਏ, ਆਪ ਜੀ ਵੀ ਗਾਓ।

ਅਕਾਲ ਪੁਰਖ ਵਾਹਿਗੁਰੂ ਪਤੀ ਦੇ ਮਿਲਣ ਤੋਂ ਬਿਨਾਂ ਇਸ ਕਾਇਆ ਨੂੰ ਜੋ ਮਰਜ਼ੀ ਸਜਾ ਲਓ, ਸ਼ਿੰਗਾਰ ਲਓ, ਸੁੰਦਰ ਬਣਾ ਲਓ, ਕਹਿੰਦੇ ਹਨ ਉਸਦਾ ਕੋਈ ਅਰਥ ਨਹੀਂ, ਉਸਦਾ ਕੋਈ ਮਤਲਬ ਨਹੀਂ। ਸਭ ਸ਼ਿੰਗਾਰ ਵਿਕਾਰ, ਸਾਰੇ ਵਿਕਾਰ, ਕਿਉਂਕਿ ਅੰਦਰਲੇ ਸਾਰੇ ਗੁਣ ਗਲ ਚੁੱਕੇ ਹਨ। ਅੱਜ ਦੀ ਸਾਰੀ ਹਿਊਮਨ ਸੁਸਾਇਟੀ ਦੀ, ਇੱਕ ਕੌਮ ਦੀ ਨਹੀਂ, ਸਾਰੀ ਹਿਊਮਨ ਸੁਸਾਇਟੀ ਦੀ ਇਹ ਹਾਲਤ ਹੈ ਕਿ ਹਰੀ ਵਾਹਿਗੁਰੂ ਤੋਂ ਵਿਸਰਨ ਦੇ ਨਾਲ ਅੰਦਰਲੇ ਸ਼ੁਭ ਗੁਣ ਗਲ ਚੁੱਕੇ ਹਨ, ਪਰ ਸ਼ਿੰਗਾਰ ਦੀ ਜੋ ਇੰਡਸਟਰੀ ਹੈ ਉਹ ਬੜੀ ਬਲੂਮ ਕਰ ਰਹੀ ਹੈ। ਫੈਬਰਿਕ ਇੰਡਸਟਰੀ ਹੋਈ, ਡਿਜ਼ਾਈਨ ਇੰਡਸਟਰੀ ਹੋਈ, ਕਾਸਮੈਟਿਕ ਇੰਡਸਟਰੀ ਹੋਈ, ਇਹ ਤਮਾਮ ਕਿਸਮ ਦੀਆਂ ਜੋ ਇੰਡਸਟਰੀਆਂ ਹਨ, ਵਾਈ ਦੇ ਆਰ ਫਲਰਿਸ਼ਿੰਗ ਸੋ ਮਚ? ਬਿਕੋਜ਼ ਸਾਡੇ ਅੰਦਰਲੇ ਗੁਣ ਉਹ ਤੇ ਰੋਟਨ ਹੋ ਚੁੱਕੇ ਹਨ, ਉਹ ਤੇ ਗਲ ਚੁੱਕੇ ਹਨ। ਨਾਓ ਟੂ ਹਾਈਡ ਦੈਮ, ਉਹਨਾਂ ਨੂੰ ਲੁਕਾਉਣ ਲਈ ਅਸੀਂ ਆਪਣੇ ਆਪ ਨੂੰ ਬਾਹਰੋਂ ਸੁੰਦਰ ਦਿਸਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਿਤਨੇ ਵੀ ਅਸੀਂ ਸੁੰਦਰ ਹੋਈਏ, ਜਦੋਂ ਹੀ ਅਸੀਂ ਕੌੜਾ ਬੋਲਾਂਗੇ ਤਾਂ ਅੰਦਰਲੀ ਅਸਲੀਅਤ ਨੇ ਜ਼ਾਹਰ ਹੋ ਜਾਣਾ ਹੈ। ਜਦੋਂ ਅਸੀਂ ਹੰਕਾਰ ਕਰਾਂਗੇ ਉਦੋਂ ਅੰਦਰਲੀ ਜੋ ਉਹ ਗਲਿਆਪਨ ਹੈ ਉਸਨੇ ਜ਼ਾਹਰ ਹੋ ਜਾਣਾ ਹੈ। ਜਦੋਂ ਅਸੀਂ ਰੂੜ ਹੋਵਾਂਗੇ ਉਦੋਂ ਉਸ ਅੰਦਰਲੇ ਗਲੇਪਣ ਨੇ ਜ਼ਾਹਿਰ ਹੋ ਜਾਣਾ ਹੈ। ਤਾਂ ਕਿੱਥੇ ਛਪਾਵਾਂਗੇ ਬਾਹਰਲੀ ਖੂਬਸੂਰਤੀ ਦੇ ਨਾਲ ਅੰਦਰਲੀ ਕਰੂਪਤਾ ਨੂੰ? ਜੇ ਅੰਦਰ ਕਰੂਪ ਹੈ, ਫਿਲਥੀ ਹੈ, ਅਗਲੀ ਹੈ, ਤਾਂ ਬਾਹਰਲੇ ਸ਼ਿੰਗਾਰ ਨੇ ਉਸਨੂੰ ਢੱਕ ਨਹੀਂ ਸਕਣਾ। ਅਤੇ ਜਿਤਨੀ ਦੇਰ ਤੱਕ ਅੰਦਰ ਫਿਲਥੀ ਹੈ, ਕਰੂਪਤਾ ਹੈ, ਉਤਨੀ ਦੇਰ ਤੱਕ ਕਿਸੇ ਨੇ ਪਿਆਰ ਵੀ ਨਹੀਂ ਕਰਨਾ, ਕਿਉਂਕਿ ਪਿਆਰ ਵੀ ਸੁੰਦਰਤਾ ਨੂੰ ਹੁੰਦਾ ਹੈ, ਅਤੇ ਸੁੰਦਰਤਾ ਗੁਣਾਂ ਦੇ ਵਿੱਚ ਹੁੰਦੀ ਹੈ, ਵਸਤੂਆਂ ਦੇ ਵਿੱਚ ਨਹੀਂ ਹੁੰਦੀ। ਗੁਰੂ ਬਾਬਾ ਜੀ ਬਹੁਤ ਡੀਪ ਗੱਲ ਕਰ ਰਹੇ ਹਨ, ਕਹਿੰਦੇ ਹਨ ਤੂੰ ਪਿਰਵਾਲੀ ਨਹੀਂ, ਤੇਰੇ ਅੰਦਰ ਉਹ ਗੁਣ ਨਹੀਂ ਹਨ, ਫਿਰ ਤੇ ਤੂੰ ਦੂਰ ਹੈ ਤੇ ਤੂੰ ਸ਼ਿੰਗਾਰ ਕਰਦੀ ਫਿਰਦੀ ਹੈ। ਆਓ ਸ਼ਿੰਗਾਰ ਦੇ ਮੁਤਲਕ ਹੋਰ ਸੁਣੀਏ। ਗੁਰੂ ਬਾਬਾ ਜੀ ਕਹਿੰਦੇ ਹਨ ਉਹਨਾਂ ਗੁਣਾਂ ਨੂੰ ਵਾਪਸ ਲਿਆ। ਬਸ ਅੱਜ ਦੇ ਸਾਡੇ ਕੀਰਤਨ ਦੀ ਜੋ ਥੀਮ ਹੈ, ਜੋ ਵਿਚਾਰ ਹੈ, ਉਹ ਇਹ ਹੈ ਕਿ ਸਾਡੇ ਗੁਣ ਗਲ ਚੁੱਕੇ ਹਨ, ਉਹਨਾਂ ਗੁਣਾਂ ਨੂੰ ਵਾਪਸ ਲਿਆਓ। ਕਿਵੇਂ ਲਿਆਉਣਾ ਹੈ ਉਹ ਵੀ ਵਿਚਾਰਾਂਗੇ, ਔਰ ਉਹਨਾਂ ਗੁਣਾਂ ਨੂੰ ਲਿਆਉਣ ਤੋਂ ਬਿਨਾਂ ਜੋ ਅੱਗੇ ਦੀ ਜੋ ਭਗਤੀ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੇ ਜੋ ਹੋਰ ਢੰਗ ਹਨ, ਐਡਵਾਂਸ ਲੈਵਲ ਹਨ, ਉਹਨਾਂ ਤੱਕ ਤੁਸੀਂ ਪਹੁੰਚ ਹੀ ਨਹੀਂ ਸਕਦੇ ਜੇ ਤੁਹਾਡੇ ਕੋਲ ਬੇਸਿਕ ਜੋ ਮੈਰਿਟਸ ਹੋਣੀਆਂ ਚਾਹੀਦੀਆਂ ਹਨ, ਗੁਣ ਹੋਣੇ ਚਾਹੀਦੇ ਹਨ, ਅਗਰ ਉਹੀ ਨਹੀਂ ਹਨ, ਜਦ ਬੇਸਿਕਸ ਹੀ ਨਹੀਂ ਹਨ, ਅਗਾਂਹ ਦੀ ਗੱਲ ਕਿਵੇਂ ਹੋ ਸਕਦੀ ਹੈ? ਆਓ ਸੁਣੋ, ਗੁਰੂ ਮਹਾਰਾਜ ਜੀ ਆਖਦੇ ਹਨ, ਹੁਣ ਪੁੱਛੀਏ ਸੱਚੇ ਪਾਤਸ਼ਾਹ ਗੁਣ ਕਿਵੇਂ ਲਿਆਈਏ, ਕਿਉਂਕਿ ਆਪ ਜੀ ਤੇ ਇਹ ਆਖਦੇ ਹੋ ਕਿ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲਹਾਰ। ਆਪ ਜੀ ਦੀ ਬਾਣੀ ਚ ਤੇ ਇਹ ਦੱਸਿਆ ਹੈ ਕਿ ਗੁਣਾਂ ਦਾ ਹੀ ਸ਼ਿੰਗਾਰ ਹੁੰਦਾ ਹੈ, ਗੁਣਾਂ ਦਾ ਹੀ ਸ਼ਿੰਗਾਰ ਹੁੰਦਾ ਹੈ। ਗੁਰੂ ਬਾਬਾ ਜੀ ਆਖਦੇ ਹਨ ਇਹ ਜਿਹੜੀ ਕਾਇਆ ਗਲ ਚੁੱਕੀ ਹੈ ਨਾ, ਇਸ ਨੂੰ ਹੁਣ ਬਦਲ ਡਾਲੋ। ਕਹਿੰਦੇ ਕਾਇਆ ਕੋਮਲ ਫੁੱਲ ਗੁਣ, ਇਹ ਕਾਇਆ ਇੱਕ ਬਹੁਤ ਕੋਮਲ ਜਿਹੀ ਟਹਿਣੀ ਹੈ, ਕੋਮਲ ਜਿਹੀ ਇੱਕ ਪਲਾਂਟ ਹੈ, ਕੋਮਲ ਜਿਹੀ ਟਹਿਣੀ ਹੈ, ਕਾਇਆ ਕੋਮਲ ਫੁੱਲ ਗੁਣ, ਅਤੇ ਗੁਣਾਂ ਦੇ ਫੁੱਲ ਇਸ ਕਾਇਆ ਦੇ ਉੱਤੇ ਨਜ਼ਰ ਆਉਣੇ ਚਾਹੀਦੇ। ਕਾਇਆ ਕੋਮਲ ਫੁੱਲ ਗੁਣ ਨਾਨਕ ਗੁਪਸ ਮਾਲ, ਗੁਪਸ ਦਾ ਮਤਲਬ ਗੁੰਦ, ਪਰੋ ਬਣਾ ਮਾਲਾ। ਕਾਇਆ ਦੀ ਟਾਹਣੀ ਦੇ ਉੱਤੇ ਹੀ ਗੁਣਾਂ ਦੇ ਫੁੱਲ ਤੇਰੇ ਲੱਗ ਜਾਣ, ਅਤੇ ਉਹਨਾਂ ਗੁਣਾਂ ਦੇ ਫੁੱਲਾਂ ਨੂੰ ਚੁਣ ਚੁਣ ਕੇ ਤੂੰ ਮਾਲਾ ਬਣਾ, ਇਹਨੀ ਫੁੱਲੀ ਰੌਂਗ ਕਰੇ, ਇਹਨਾਂ ਫੁੱਲਾਂ ਦੇ ਉੱਤੇ ਤੇ ਉਹ ਰੀਝਦਾ ਹੈ, ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ। ਇਹ ਫੁੱਲ ਉਸਨੂੰ ਅਟਰੈਕਟ ਕਰ ਸਕਦੇ ਹਨ ਜਿਹੜੇ ਗੁਣਾਂ ਦੇ ਫੁੱਲ ਹਨ। ਅਵਰ ਕੇ ਚੁਣੀਆਂ ਡਾਲ, ਕਹਿੰਦੇ ਹੋਰ ਡਾਲੀਆਂ ਤੋਂ ਕੀ ਫੁੱਲ ਤੋੜਦੇ ਫਿਰਦੇ ਹੋ ਤੁਸੀਂ? ਬਾਹਰੋਂ ਡਾਲੀਆਂ ਨਾਲੋਂ, ਟਾਹਣੀਆਂ ਨਾਲੋਂ ਫੁੱਲ ਲਿਆ ਕੇ ਤੋੜ ਕੇ ਗੁਰੂ ਬਾਬੇ ਦੇ ਅੱਗੇ ਰੱਖ ਦਿੰਦੇ ਹੋ, ਕਹਿੰਦੇ ਉਹ ਕੀ ਕਰਦੇ ਪਏ ਹੋ? ਅਵਰ ਕੇ ਚੁਣੀਏ ਡਾਲ, ਡਾਲੀਆਂ ਤੋਂ ਕਿਉਂ ਫੁੱਲ ਚੁਣਦੇ ਫਿਰਦੇ ਹੋ? ਕਾਇਆ ਰੂਪੀ ਟਾਹਣੀ ਦੇ ਉੱਤੇ ਤੁਹਾਡੇ ਗੁਣਾਂ ਦਾ ਕੋਈ ਫੁੱਲ ਨਜ਼ਰ ਨਹੀਂ ਆਉਂਦਾ, ਕਾਇਆ ਰੂਪੀ ਟਾਹਣੀ ਦੇ ਉੱਤੇ ਕਹਿੰਦੇ ਗੁਣਾਂ ਦੇ ਫੁੱਲ ਹੋਣ।
साडे शरीर दे उत्ते, शरीर दे अंदर बाहर गुणा दे फुल होण। काया कोमल फुल गुण नानक गुप्त समाल, कहिंदे इस काया दे उत्ते ही गुण उगा, अते उना दी फिर माला प्रो, उना दी प्रोई हुई माला सुहागनी शिंगार बनाया गुण का गल हार। जदो उना दा गुणा दा हार पहन लिया, कहिंदे ओस निर्गुण राम ने तेरे वस दे विच आ जाना है, निर्गुण राम गुणे वस होए। ਹੋਰ ਆਖਦੇ ਕਹਿੰਦੇ ਹਨ, ਕਹਿੰਦੇ ਹਨ ਬਾਬਾ ਜੀ ਗੁਣ ਕਿਵੇਂ ਆਣ, ਗੁਣ ਕਿਵੇਂ ਆਣ, ਉਸ ਦਾ ਜਵਾਬ ਤੁਸੀਂ ਦਿੰਦੇ। ਕਹਿੰਦੇ ਹਨ

ਹਰੇਕ ਗੱਲ ਦਾ ਜਵਾਬ ਦਿੱਤਾ ਜਾ ਰਿਹਾ। ਮੁੰਧੇ ਇਹ ਔਰਤ ਤੇਰੇ ਆਪਣੇ ਅੰਦਰ ਤੇ ਗੁਣ ਗਲ ਚੁੱਕੇ ਹਨ, ਹੁਣ ਤੂੰ ਅਗਰ ਗੁਣ ਵਾਪਸ ਲਿਆਣੇ ਹਨ ਤੇ ਗੁਣ ਦਾਸੀ ਸੁਖ ਹੋਏ, ਜਿਨ੍ਹਾਂ ਦੇ ਅੰਦਰ ਗੁਣ ਹਨ ਉਹਨਾਂ ਦੀ ਦਾਸੀ ਬਣ। ਮਹਾਰਾਜ ਜੀ ਲਿਖਿਆ ਕੋਈ ਗੱਲ ਬਾਹਰੋਂ ਤੇ ਨਹੀਂ ਆਖੀ ਜਾ ਰਹੀ, ਕਹਿੰਦੇ ਗੁਣ ਦਾਸੀ ਗੁਣਾਂ ਦੀ ਦਾਸੀ ਬਣ ਜਾ, ਜਿੱਥੇ ਗੁਣ ਹਨ ਉੱਥੇ ਦਾਸੀ ਬਣ ਜਾ, ਅਤੇ ਜਿੱਥੇ ਗੁਣ ਹਨ ਉੱਥੋਂ ਦਾਸ ਬਣ ਕੇ ਝੁੱਕ ਕੇ ਮੰਗ ਕੇ ਪ੍ਰਸੰਨ ਕਰਕੇ ਉਹ ਗੁਣ ਉਹਨਾਂ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ। ਗੁਣਵਾਨਾਂ ਤੋਂ ਸਾਂਝ ਕੀਜੇ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਕਹਿੰਦੇ ਗੁਣ ਦਾਸੀ ਸੁਖ ਹੋਏ, ਜਿੱਥੇ ਗੁਣ ਹਨ ਜਿਨ੍ਹਾਂ ਦੇ ਪਾਸ ਗੁਣ ਹਨ ਉਹਨਾਂ ਦੀ ਦਾਸੀ ਬਣ, ਉਹਨਾਂ ਦੀ ਦਾਸੀ ਬਣਨ ਤੋਂ ਬਿਨਾਂ ਤੇਰੇ ਅੰਦਰ ਗੁਣ ਨਹੀਂ ਆਉਣ। ਕਹਿੰਦੇ ਹਨ

ਕਿ ਹੁਣ ਅਗਲੀ ਗੱਲ ਇੱਕ ਹੋਰ ਬਹੁਤ ਇੰਪੋਰਟੈਂਟ, ਕਈਆਂ ਦੇ ਵਿੱਚ ਉਹ ਗੁਣ ਨਹੀਂ ਹੁੰਦੇ, ਗੁਣਾਂ ਵੱਲ ਧਿਆਨ ਨਹੀਂ ਦਿੰਦੇ, ਲੇਕਿਨ ਬਾਕੀ ਸਾਰਾ ਜਪ ਤਪ ਕਿਰਿਆ ਕਰਮ ਪਾਠ ਪੂਜਾ ਕਰਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਕੋਈ ਥੋੜਾ ਬਹੁਤਾ ਜੋ ਰੂਟੀਨ ਨਿਤਨੇਮ ਹੈ ਉਹ ਵੀ ਕਰਦੇ ਹਨ, ਲੇਕਿਨ ਜੋ ਗੁਣਾਂ ਦੀ ਗੱਲ ਹੈ ਉੱਥੇ ਅਵਗੁਣ ਹੀ ਅਵਗੁਣ ਅੰਦਰ ਭਰੇ ਪਏ ਹਨ। ਉਹ ਸੋਚਦੇ ਹਨ ਕਿ ਜਸਟ ਬਾਈ ਕੰਪਲੀਟਿੰਗ ਦਾ ਰੂਟੀਨ ਐਵਰੀ ਡੇ ਤੇ ਹਫ਼ਤੇ ਚ ਇੱਕ ਅੱਧੀ ਵਾਰ ਗੁਰਦੁਆਰੇ ਜਾਣ ਨਾਲ, ਤੋ ਕਿਤੇ ਯਾਤਰਾ ਆਦਿ ਕਰਾਉਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਬਹੁਤ ਖੁਸ਼ ਹੋਣਾ, ਬਹੁਤ ਵੱਡਾ ਕੰਮ ਕਰਕੇ ਆਇਓ। ਉਸ ਉੱਤੇ ਮਹਾਰਾਜ ਜੀ ਦਾ ਜੋ ਵਿਚਾਰ ਹੈ ਹੁਣ ਮੈਂ ਆਪ ਜੀ ਨੂੰ ਉਹ ਸੁਣਾਉਣਾ ਚਾਹਨਾ। ਕਹਿੰਦੇ ਹਨ, ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ, ਭਾਵੇਂ ਜਪ ਤਪ ਸੰਜਮ ਸਾਰਾ ਕੁਛ ਸਾਧ ਲਓ, ਸੰਜਮ ਸਾਧ ਲਓ। ਕਈ ਲੋਕ ਸ਼ੂਗਰ ਛੱਡ ਦਿੰਦੇ ਹਨ, ਕਈ ਲੋਕ ਥੋੜਾ ਸੌਂਦੇ ਹਨ, ਜਪ ਤਪ ਬੜਾ ਕਰਦੇ ਹਨ ਅਤੇ ਤੀਰਥਾਂ ਤੇ ਜਾ ਕੇ ਰਹਿਣ ਲੱਗ ਪੈਂਦੇ ਹਨ। ਕਹਿੰਦੇ ਹਨ, ਜਪ ਤਪ

ਕਹਿੰਦੇ ਬਿਨਾਂ ਗੁਣਾਂ ਤੋਂ ਜਨਮ ਵਿਨਾਸ਼ ਫਜ਼ੂਲ, ਬਿਨਾਂ ਗੁਣਾਂ ਤੋਂ ਜਨਮ ਤਬਾਹ। ਬੇਸ਼ੱਕ ਤੁਸੀਂ ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਦਾਸ। ਜੋ ਮਰਜ਼ੀ ਕਰ ਲਓ, ਜਿਤਨੀ ਦੇਰ ਤੱਕ ਅਸੈਂਸ਼ਲ ਜੋ ਪ੍ਰੀਰੈਕੁਜ਼ਿਟ ਹਨ, ਜੋ ਬੇਸਿਕਸ ਹਨ, ਉਹੀ ਗੁਣ ਤੁਹਾਡੇ ਅੰਦਰ ਮਿਸਿੰਗ ਹਨ, ਉਹੀ ਗੁਣ ਨਹੀਂ ਹਨ। ਕਹਿੰਦੇ ਹਨ ਉਤਨੀ ਦੇਰ ਤੱਕ ਤੁਸੀਂ ਅਗਾਂਹ ਨਹੀਂ ਚੱਲ ਸਕਦੇ। ਨਿਰਗੁਣ ਰਾਮ ਗੁਣ ਹੈ ਵਸ ਹੋਏ, ਗੁਣਾਂ ਦਾ ਸ਼ਿੰਗਾਰ ਕਰੋ। ਤੋ ਬਾਬਾ ਜੀ ਕਿਹੜੇ ਗੁਣ ਹਨ ਹੁਣ ਦੱਸੋ, ਕਿਹੜਾ ਸ਼ਿੰਗਾਰ ਹੈ ਉਹ ਕਿਰਪਾ ਕਰਕੇ ਸਮਝਾਓ। ਕਹਿੰਦੇ ਹਨ

प्यारे गुरुदेव, सच्चे पातशाह, सतगुरु साहिब श्री गुरु रामदास जी महाराज जी दे पावन पवित्र वचन, जो कि बहुत ही अगम्य रबी विचार है, सानू महाराज जी के शब्द द्वारा सुनने का एक मौका प्राप्त होया। जो आप जी की सेवा च गुरु महाराज जी का महान सिख्या भरिया उपदेश दास ने अर्ज करना है, उसके वास्ते मेरी प्रबंधक सज्जना पहले ही बेनती है कि जो पिछों बच्चों की आवाज आती है उसका सही इंतजाम करन, ताकि उस थॉट प्रोसैस के जुड़ी हुई संगत नूं किसी भी किस्म की कोई जो है वो डिस्टर्बेंस ना हो। आप जी ने इस शब्द की जो थीमैटिक लाइन है वो बार बार सुनी है, मन की मत त्यागो हर जन, मन की मत त्यागो हर जन, मन की मत त्यागो हर जन, एहा बात कठिन। सतगुरु गुरु रामदास साहिब जी महाराज सानू साडे जीवन दे विच्चों कोई अजेही चीज छोड़ देण नू आख रहे हन, जो कि सानू सब तो ज्यादा प्यारी है। कोई अजेही चीज छोड़न नू आख रहे हन जो कि साडी जिंदगी दे विच तमाम फिक्कापन लैके आंदी है, दुख लैके आंदी है, सारी जिंदगी दे विच जो जहर घोलदी है उसनु छोड़न नू कह रहे हैं। पर जिस वस्तु नू महाराज जी छोड़न नू कह रहे हैं वही वस्तु है जो सिख बहुत मुश्किल दे नाल छोड़ सकता है। वही वस्तु जिस चीज नू महाराज कह रहे हैं ना छोड़ दो, वही साडे लिए छोड़नी सब तो ज्यादा कठिन। गुरुदेव जी आप ही इस गल नू जानते हैं, इस करके वो कहते हैं, पहला सुजेशन है कि मन की मत त्यागो हर जन, पर नाल ही नाल क्योंकि वो जानते हैं, वो कहते हैं दिस इज नॉट वेरी ईजी थिंग टू डू, दिस इज नॉट सो सिंपल थिंग टू डू, एहा बात कठैनी, ये बात बहुत कठिन। क्योंकि अगर असी अपने मन की मत ही छड़ दिती तो फिर साढ़े पास रह के गया, कुछ भी ना रह गया। हरेक इंसान की अपनी मत, हरेक इंसान की अपनी मत है, और क्योंकि हरेक दी मत अलग अलग होण करके हरेक इंसान फिर अलग अलग बोलता है, हरेक इंसान अलग अलग सोचता है, हरेक इंसान अलग अलग कर्म करता है, जिस करके कई दफा साडे कॉन्फ्लिक्ट्स बहुत हो जाते हैं। तो मत जो अलग अलग, अगर साडी सबना दी मत एक हो जाए तो फिर साडे कोई भी डिफरेंसेस ना रह जाए,
ਕੋਈ ਵੀ ਪ੍ਰੋਬਲਮਸ ਨਾ ਰਹਿ ਜਾਣ। ਅਸੀਂ ਗਿਣਤੀ ਚ ਅਨੇਕਾਂ ਹੁੰਦੇ ਹੋਏ ਵੀ ਅਸੀਂ ਇੱਕ ਹੋਈਏ, ਅਗਰ ਸਾਡੀ ਮਤ ਇੱਕ ਹੋ ਜਾਏ। ਗੁਰੂ ਮਹਾਰਾਜ ਦੇਖਦੇ ਹਨ ਕਿ ਸਾਡੇ ਜੀਵਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਚੀਜ਼ ਹੈ ਤਿਆਗਣੀ, ਛੋੜਨੀ, ਡਿਸਕਾਰਡ ਕਰਨੀ, ਜਿਸ ਦੀ ਜ਼ਰੂਰਤ ਹੈ ਉਹ ਹੈ ਸਾਡੀ ਆਪਣੀ ਮਤ। ਭਲਾ ਕੋਈ ਆਪਣੀ ਮਤ ਨੂੰ ਵੀ ਛੋੜਦਾ? ਭਲਾ ਕੋਈ ਆਪਣੀ ਮਤ ਨੂੰ ਛੋੜਨ ਨੂੰ ਤਿਆਰ ਹੈ? ਕਿਸੇ ਇਸ਼ੂ ਤੇ, ਕੋਈ ਧਰਮ ਦਾ ਹੋਵੇ, ਮਰਿਆਦਾ ਦਾ ਹੋਵੇ, ਕੋਈ ਬੰਦਾ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਹਰ ਇਨਸਾਨ ਇਹ ਆਖਦਾ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਠੀਕ ਹੋਵੇ ਜਾਂ ਨਾ ਹੋਵੇ ਉਹ ਜੁਦੀ ਗੱਲ ਹੈ, ਪਰ ਐਵਰੀਬਾਡੀ ਇਜ਼ ਸੋ ਮਚ ਕਨਵਿੰਸਡ ਕਿ ਜੋ ਮੈਂ ਕਹਿ ਰਿਹਾ, ਜੋ ਮੈਂ ਸੋਚ ਰਿਹਾ ਉਹ ਬਿਲਕੁਲ ਠੀਕ। ਉਹ ਬਿਲਕੁਲ ਸਹੀ, ਕੋਈ ਵੀ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਜਦੋਂ ਦਾਸ ਨੇ ਇਹਨਾਂ ਪੰਕਤੀਆਂ ਨੂੰ ਪੜ੍ਹਿਆ, ਸੋਚਿਆ ਤਾਂ ਹੈਰਾਨ ਹੋਇਆ ਕਿ ਮਹਾਰਾਜ ਜੀ ਕਹਿੰਦੇ ਹਨ ਸਿਆਣਪ ਛੱਡ ਦਿਓ, ਮਤ ਛੱਡ ਦਿਓ। ਮੈਂ ਹੈਰਾਨ ਹੋਇਆ ਕਿ ਗੁਰੂ ਬਾਬਾ ਜੀ, ਆਮ ਤੇ ਅਸੀਂ ਇਹ ਸੁਣਿਆ ਕਿ ਵੀ ਸਿਆਣਪ ਧਾਰਨ ਕਰੋ, ਸਿਆਣਪ ਇਕੱਠੀ ਕਰੋ, ਮਤ ਇਕੱਠੀ ਕਰੋ। ਕਈ ਲੋਕ ਤਾਂ ਇਹ ਸੋਚਦੇ ਹਨ ਕਿ ਮਤ ਜਿੱਥੋਂ ਵੀ ਮਿਲ ਜਾਏ ਉੱਥੋਂ ਹੀ ਲੈ ਲਓ, ਭਾਵੇਂ ਹੁਕੂਮਤ ਤਾਂ ਹੀ ਮਿਲਦੀ ਹੋਵੇ। ਕਈ ਦਫਾ ਕਈ ਲੋਕ ਕਹਿਣਗੇ ਵੀ ਆਰ ਵੈਰੀ ਓਪਨ ਟੂ ਐਵਰੀਥਿੰਗ, ਹਾਊ ਡੇਂਜਰਸ ਥਿੰਗ ਇਜ਼ ਦੈਟ। ਧਿਆਨ ਨਾਲ ਥੋੜਾ ਸੋਚ ਕੇ ਦੇਖੋ, ਇਫ ਯੂ ਬਿਕਮ ਓਪਨ ਫਾਰ ਐਵਰੀਥਿੰਗ, ਇਹਦਾ ਮਤਲਬ ਮਤ ਲਈ ਵੀ ਓਪਨ ਹੋ, ਹੁਕੂਮਤ ਲਈ ਵੀ ਓਪਨ। ਗੁਰੂ ਮਹਾਰਾਜ ਜੀ ਆਖਦੇ ਹਨ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠਿਨ। ਗੁਰੂ ਬਾਬਾ ਜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਾਸ ਨੇ ਜੋ ਪੜ੍ਹਿਆ, ਕਿਤੇ ਵੀ ਪੈਸਾ ਤਿਆਗਣਾ ਉਹਨਾਂ ਨੇ ਕਠਿਨ ਨਹੀਂ ਲਿਖਿਆ, ਕਿਤੇ ਨਹੀਂ ਲਿਖਿਆ ਕਿ ਪੈਸਾ ਤਿਆਗਣਾ ਕਠਿਨ। ਤਿਆਗਿਆ ਜਾ ਸਕਦਾ ਹੈ, ਦਾਨ ਕੀਤਾ ਜਾ ਸਕਦਾ ਹੈ, ਸਰੀਰ ਤਿਆਗਣਾ ਵੀ ਕਠਿਨ ਨਹੀਂ ਹੈ, ਇਹ ਵੀ ਕੀਤਾ ਜਾ ਸਕਦਾ ਹੈ, ਪਰ ਆਪਣੀ ਮਤ ਤਿਆਗਣੀ ਜਿਹੜੀ ਹੈ ਉਹ ਮਹਾਰਾਜ ਜੀ ਨੇ ਆਪਣੇ ਲਫ਼ਜ਼ਾਂ ਚ, ਆਪਣੇ ਸ਼ਬਦਾਂ ਚ, ਆਪਣੇ ਹੱਥਾਂ ਨਾਲ ਆਪ ਲਿਖਿਆ ਕਿ ਇਹ ਤਿਆਗਣੀ ਬਹੁਤ ਮੁਸ਼ਕਲ ਹੈ। ਕਿਉਂਕਿ ਅਗਰ ਮਤ ਤਿਆਗ ਦਿੱਤੀ ਤੇ ਸਮਝ ਲਓ ਇੱਕ ਕਿਸਮ ਦੀ ਆਪਣੀ ਹੋਂਦ ਹੀ ਤਿਆਗ ਦਿੱਤੀ। ਮਤ ਤਿਆਗਣ ਦਾ ਭਾਵ ਕਿ ਮੈਨੂੰ ਕੁਛ ਨਹੀਂ ਪਤਾ, ਮੇਰੀ ਕੋਈ ਰਾਏ ਨਹੀਂ, ਮੇਰੀ ਕੋਈ ਓਪੀਨੀਅਨ ਨਹੀਂ, ਮੇਰੀ ਕੋਈ ਵਿਊ ਪੁਆਇੰਟ ਨਹੀਂ, ਮੇਰਾ ਕੋਈ ਵੀ ਨਜ਼ਰੀਆ ਨਹੀਂ, ਮੈਂ ਕੁਛ ਵੀ ਨਹੀਂ ਜਾਣਦਾ। ਮਤ ਤਿਆਗਣ ਦਾ ਮਤਲਬ ਵੀ ਮੇਰੇ ਪਾਸ ਮਤ ਹੈ ਹੀ ਨਹੀਂ। ਆਓ ਥੋੜਾ ਜਿਹਾ ਪ੍ਰਮਾਣ ਸੁਣੋ, ਜਿੱਥੇ ਗੁਰੂ ਮਹਾਰਾਜ ਜੀ ਆਖਦੇ ਹਨ ਕਿ ਹਰੇਕ ਇਨਸਾਨ ਦੇ ਪਾਸ ਆਪੋ ਆਪਣੀ ਮਤ ਹੈ, ਔਰ ਆਪੋ ਆਪਣੀ ਮਤ ਦੇ ਵਿੱਚ ਬੋਲੀ ਜਾਂਦਾ ਹੈ। ਉਸਨੇ ਕਦੇ ਇਹ ਆਪਣੀ ਜ਼ਿੰਦਗੀ ਚ ਕੁਐਸਚਨ ਨਹੀਂ ਕੀਤਾ, ਸਵਾਲ ਨਹੀਂ ਕੀਤਾ ਵੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ। ਆਓ ਅਸੀਂ ਸਾਰੇ ਜਿਤਨੇ ਬੈਠੇ ਹਾਂ, ਮੈਂ ਆਪ ਸਭਨਾਂ ਨੂੰ ਇਹ ਸਵਾਲ ਰੇਜ਼ ਕਰਦਾ ਹਾਂ ਕਿ ਅਸੀਂ ਕਦੇ ਆਪਣੇ ਆਪ ਤੇ ਇਹ ਸਵਾਲ ਕੀਤਾ ਕਿ ਕੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ? ਨਹੀਂ, ਇਹ ਆਟੋਮੈਟਿਕਲੀ ਅੰਡਰਸਟੂਡ ਥਿੰਗ ਹੈ ਕਿ ਮੇਰੇ ਪਾਸ ਮਤ ਹੈ ਔਰ ਇਨਫ ਹੈ, ਕੋਈ ਘਾਟ ਨਹੀਂ ਹੈ ਉਸ ਚੀਜ਼ ਦੀ। ਇਹ ਗੱਲ ਦਰੁਸਤ ਹੈ ਜਾਂ ਨਹੀਂ ਸਤਸੰਗਤ? ਅਸੀਂ ਕਦੇ ਵੀ ਆਪਣੇ ਆਪ ਤੇ ਕਦੇ ਡਾਊਟ ਵੀ ਨਹੀਂ ਕੀਤਾ ਕਿ ਜੋ ਮੇਰੀ ਮਤ ਹੈ, ਜੋ ਮੇਰੀ ਮਤ ਹੈ
ਉਹ ਸਹੀ ਵੀ ਹੈ ਜਾਂ ਨਹੀਂ। ਮੂਰਖ ਤੋਂ ਮੂਰਖ ਇਨਸਾਨ ਨੂੰ ਵੀ ਇਹ ਕਦੇ ਸ਼ੱਕ ਨਹੀਂ ਹੁੰਦੀ ਆਪਣੇ ਆਪ ਉੱਤੇ ਵੀ ਮੇਰੇ ਪਾਸ ਮਤ ਨਹੀਂ ਹੈ। ਉਸ ਨਾਲ ਵੀ ਗੱਲ ਕਰਕੇ ਦੇਖ ਲਓ, ਉਸ ਪਾਸ ਵੀ ਕਾਫੀ ਭੰਡਾਰਾ ਮਤ ਦਾ ਹੋਏਗਾ। ਇਸ ਉੱਤੇ ਗੁਰੂ ਮਹਾਰਾਜ ਜੀ ਦੀ ਜੋ ਆਬਜ਼ਰਵੇਸ਼ਨ ਹੈ, ਕਿਉਂਕਿ ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ, ਸਿੱਖੀ ਆਰੰਭ ਹੁੰਦੀ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ, ਗੁਰੂ ਦੀ ਵਿਚਾਰ ਤੋਂ, ਗੁਰੂ ਦੀ ਮਤ ਤੋਂ ਸਿੱਖੀ ਆਰੰਭ ਹੁੰਦੀ ਹੈ। ਤੇ ਆਪਣੀ ਮਤ ਤੇ ਸਿੱਖੀ ਜਾ ਕੇ ਖਤਮ ਹੋ ਜਾਂਦੀ ਹੈ। ਜਿੱਥੇ ਆਪਣੀ ਮਤ ਹੈ ਉੱਥੇ ਸਿੱਖੀ ਖਤਮ ਹੋ ਜਾਂਦੀ, ਗੁਰੂ ਸਿੱਖ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ। ਜਿੱਥੇ ਮਤ ਗੁਰੂ ਵੱਲੋਂ ਆਉਂਦੀ ਹੈ ਉੱਥੇ ਸਿੱਖ ਦਾ ਜਨਮ ਹੁੰਦਾ ਹੈ। ਸੋ ਇਸ ਕਰਕੇ ਅੱਜ ਦਾ ਪਹਿਲਾ ਕੀਰਤਨ ਜੋ ਫੰਡਾਮੈਂਟਲ ਚੀਜ਼ ਹੈ, ਜੋ ਬੁਨਿਆਦੀ ਚੀਜ਼ ਹੈ, ਉਹ ਗੁਰੂ ਸਾਹਿਬਾਨ ਦੀ ਮਤ ਹੈ। ਉਸ ਉੱਤੇ ਕੀਰਤਨ ਆਰੰਭ ਕੀਤਾ ਜਾ ਰਿਹਾ ਹੈ। ਫਿਰ ਅਗਾਂਹ ਚੱਲ ਕੇ ਅਸੀਂ ਅਗਲੇ ਕੀਰਤਨ ਸੁਣਾਂਗੇ ਕਿ ਮਤ ਕੀ ਹੈ ਤੇ ਜਿਸ ਚੀਜ਼ ਨੂੰ ਅਸੀਂ ਮਤ ਸਮਝਦੇ ਹਾਂ ਉਹ ਕੀ ਚੀਜ਼ ਹੈ। ਤੋ ਇਹ ਵਿਚਾਰਾਂ ਜਿਉਂ ਜਿਉਂ ਕੀਰਤਨ ਅਗਾਂਹ ਤੋਂ ਅਗਾਂਹ ਵਧਣਗੇ, ਗਹਿਰੀਆਂ ਵਿਚਾਰਾਂ ਜੋ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਕਰਦੇ ਜਾਵਾਂਗੇ। ਗੁਰੂ ਸਾਹਿਬਾਨ ਦੀ ਆਬਜ਼ਰਵੇਸ਼ਨ ਇਹ ਹੈ, ਕਹਿੰਦੇ ਹਨ ਸਭ ਕੋ ਬੋਲੇ ਆਪਣੇ ਭਾਣੇ। ਸਮਝਣ ਵਾਲੀ ਗੱਲ ਹੈ, ਸਭ ਕੋ ਬੋਲੇ ਆਪਣੇ ਭਾਣੇ। ਹਰ ਬੰਦਾ ਉਹੀ ਬੋਲਦਾ ਹੈ ਜੋ ਉਸਨੂੰ ਪਾਉਂਦਾ ਹੈ, ਜੋ ਉਸਨੂੰ ਅੱਛਾ ਲੱਗਦਾ ਹੈ।

ਉਸ ਮਨ ਦੀ ਮਤ ਵਾਲੇ ਮਨਮੁੱਖ ਨੂੰ ਹੋਰ ਕੋਈ ਗੱਲ ਆਉਂਦੀ ਨਹੀਂ ਹੈ, ਜੋ ਉਹਦੇ ਆਪਣੇ ਸੁਭਾਅ ਚ ਹੈ, ਆਪਣੀ ਇਨਫੋਰਮੇਸ਼ਨ ਚ ਹੈ, ਬਸ ਉਹੀ ਬੋਲੇਗਾ ਔਰ ਉਹਦੇ ਉੱਤੇ ਫਿਰ ਅੜੀ ਕਰੇਗਾ, ਅੜੇਗਾ, ਹੱਟੀ ਕਰੇਗਾ। ਸਭ ਕੋ ਬੋਲੇ ਆਪਣੇ ਭਾਣੇ, ਮਨਮੁਖ ਦੂਜੇ ਬੋਲ ਨਾ ਜਾਣੇ। ਅਗਲੀ ਗੱਲ ਹੁਣ ਸੁਣਨ ਵਾਲੀ ਹੈ, ਬਹੁਤ ਧਿਆਨ ਨਾਲ। ਕਹਿੰਦੇ ਹਨ

ਕਹਿੰਦੇ ਅੰਨੇ ਇਨਸਾਨ ਦੀ ਮਤ ਵੀ ਅੰਦਲੀ ਹੈ ਅਤੇ ਜਦ ਮਤ ਅੰਦਲੀ ਹੈ ਸੋ ਉਸ ਮਤ ਚੋਂ ਹੀ ਬੋਲਦਾ ਨਾ ਤਾਂ ਫਿਰ ਬੋਲੀ ਵੀ ਅੰਦਲੀ ਹੋ ਗਈ। ਅੰਦਲੇ ਇਨਸਾਨ ਦੀ ਮਤ ਵੀ ਅੰਦਲੀ ਫਿਰ ਉਸਦੀ ਬੋਲੀ ਵੀ ਅੰਦਲੀ। ਬਹੁਤ ਗੌਰ ਨਾਲ ਸੁਣਨ ਵਾਲੀਆਂ ਵਿਚਾਰਾਂ ਹਨ। ਜਦੋਂ ਸਾਡੀ ਮਤ ਅੰਨੀ ਹੁੰਦੀ ਹੈ ਉਦੋਂ ਸਾਡੇ ਸ਼ਬਦ ਵੀ ਅੰਨੇ ਹੋ ਜਾਂਦੇ ਹਨ, ਉਦੋਂ ਸਾਡੀ ਬੋਲੀ ਵੀ ਅੰਦਲੀ ਹੋ ਜਾਂਦੀ। ਉਦੋਂ ਮਤ ਅੰਦਲੀ ਹੋਣ ਕਰਕੇ ਜੋ ਕੁਛ ਵੀ ਅਸੀਂ ਬੋਲਦੇ ਹਾਂ ਉਸਦਾ ਕੋਈ ਮਤਲਬ ਨਹੀਂ ਨਿਕਲਦਾ। ਉਹ ਅੰਦਲੀ ਬੋਲੀ ਹੁੰਦੀ ਹੈ, ਉਸ ਵਿਚਾਰ ਨਹੀਂ ਹੁੰਦੀ, ਜਿਸ ਦਾ ਰਿਜ਼ਲਟ ਕੀ ਨਿਕਲਦਾ ਹੈ, ਆਏ ਜਾਏ ਦੁੱਖ ਪਾਹਾ ਹੈ। ਅਗਿਆਨ ਦੇ ਵਿੱਚ ਇਨਸਾਨ ਬਾਰ ਬਾਰ ਜੰਮਦਾ ਮਰਦਾ ਰਹਿੰਦਾ ਹੈ ਅਤੇ ਆਪਣੀ ਮਨਮਤ ਦੇ ਕਾਰਨ ਕਹਿੰਦੇ ਦੁੱਖ ਪਾਉਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਗਰ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਅਗਰ ਆਪਣੀ ਲਾਈਫ ਦੇ ਵਿੱਚ ਪੀਸ ਆਫ ਮਾਈਂਡ ਲਿਆਉਣਾ ਚਾਹੁੰਦੇ ਹੋ, ਅਗਰ ਆਪਣੇ ਇਨਰ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਕਹਿੰਦੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਪਏਗਾ ਕਿ ਆਪਣੇ ਮਨ ਦੀ ਜੋ ਮਤ ਹੈ ਉਹ ਤੁਹਾਨੂੰ ਤਿਆਗਣੀ ਪਏਗੀ ਅਤੇ ਕਦੇ ਕੁਐਸਚਨ ਕਰਨਾ ਪਏਗਾ ਆਪਣੇ ਆਪ ਨੂੰ ਕਿ ਮੈਨੂੰ ਮਤ ਮਿਲੀ ਕਦੋਂ ਹੈ, ਮੈਨੂੰ ਕਿਸਨੇ ਮਤ ਦਿੱਤੀ ਹੈ। ਅਗਾਂਹ ਚੱਲ ਕੇ ਅਸੀਂ ਇਸਦੀ ਵਿਚਾਰ ਕਰਾਂਗੇ, ਅਸੀਂ ਹੈਰਾਨ ਹੋਵਾਂਗੇ ਕਿ ਸਾਨੂੰ ਮਤ ਦਿੱਤੀ ਹੀ ਕਿਸੇ ਨੇ, ਕਿਸੇ ਨੇ ਸਾਨੂੰ ਮਤ ਨਹੀਂ ਦਿੱਤੀ। ਅਸੀਂ ਬਸ ਵੱਡੇ ਹੋ ਗਏ ਖਾ ਪੀ ਕੇ, ਸਕੂਲਾਂ ਕਾਲਜਾਂ ਜਾ ਕੇ ਪੜ੍ਹ ਲਿਖਾਏ, ਕਾਰੋਬਾਰ ਦੇ ਜੋਗੇ ਹੋ ਗਏ, ਲੇਕਿਨ ਮਤ ਕੁਛ ਹੋਰ ਚੀਜ਼ ਹੈ ਉਹ ਸਾਨੂੰ ਮਿਲੀ ਨਹੀਂ ਹੈ, ਉਹ ਮਿਲੀ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਜਿਸ ਚੀਜ਼ ਨੂੰ ਤੁਸੀਂ ਮਤ ਸਮਝੀ ਬੈਠੇ ਹੋ ਨਾ, ਉਹ ਮਤ ਨਹੀਂ ਹੈ। ਮਹਾਰਾਜ ਜੀ ਦਾ ਇੱਕ ਵਚਨ ਹੈ, ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ। ਕਹਿੰਦੇ ਇਹ ਬਾਬਾ ਗੁਰੂ ਦੀ ਮਤ ਤੋਂ ਬਿਨਾਂ, ਫਿਰ ਮੈਂ ਰਿਪੀਟ ਕਰਾਂ, ਗੁਰੂ ਦੀ ਮਤ ਤੋਂ ਬਿਨਾ ਜਿਤਨੀ ਵੀ ਹੋਰ ਤੁਹਾਡੇ ਪਾਸ ਮਤ ਹੈ, ਕਹਿੰਦੇ ਉਹ ਮਤ ਨਹੀਂ ਹੈ, ਉਹ ਕੁਝ ਹੋਰ ਹੀ ਹੋਰ ਹੈ, ਕੁਝ ਹੋਰ ਹੀ ਵਸਤੂ ਹੈ, ਉਹ ਮਤ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਕਰ ਲਈਏ ਕਿ ਗੁਰੂ ਦੀ ਮਤ ਸਾਡੇ ਕੋਲ ਕਿਤਨੀ ਹੈ, ਗੁਰੂ ਦੀ ਮਤ ਨੂੰ ਅਸੀਂ ਕਿਤਨਾ ਕੁ ਸਮਝਦੇ ਹਾਂ, ਕਿਤਨਾ ਕੁ ਪਹਿਚਾਣਦੇ ਹਾਂ, ਕਿਤਨਾ ਕੁ ਜਾਣਦੇ ਹਾਂ। ਉਹ ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ, ਗੁਰੂ ਦੀ ਮਤ ਤੋਂ ਬਿਨਾਂ ਹੋਰ ਜਿਹੜੀ ਵੀ ਮਤ ਹੈ ਉਹ ਕੋਈ ਮਤ ਨਹੀਂ ਹੈ, ਉਹ ਕੁਝ ਹੋਰ ਹੀ ਸ਼ੈ ਹੈ, ਕੋਈ ਹੋਰ ਹੀ ਵਸਤੂ ਹੈ। ਇਸ ਕਰਕੇ ਜਦ ਉਹ ਮਤ ਹੈ ਹੀ ਨਹੀਂ, ਕੁਝ ਹੋਰ ਹੀ ਵਸਤੂ ਹੈ, ਤੇ ਉਸ ਨੂੰ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਿਆਗੋ, ਛੋੜੋ, ਸੁੱਟੋ ਉਸ ਨੂੰ। ਆਓ ਪਿਆਰ ਨਾਲ ਇਸ ਪੰਕਤੀ ਨੂੰ ਇੱਕ ਦਫਾ ਗਾਓ, ਫਿਰ ਅੱਗੇ ਚੱਲਦੇ ਹਾਂ।

ਸੋ ਸਾਧ ਸੰਗਤ, ਅੱਜ ਜਦੋਂ ਆਪ ਜੀ ਵਾਪਸ ਜਾਓ ਘਰਾਂ ਨੂੰ, ਤਾਂ ਰੋਜ਼ਾਨਾ ਇੱਕ ਛੋਟੀ ਜਿਹੀ ਡਾਇਰੀ ਬਣਾ ਲੈਣੀ। 10 ਦਿਨ ਜਿੰਨੇ ਵੀ ਕੀਰਤਨ ਹੋਣਗੇ, 10 ਕੀਰਤਨਾਂ ਦੇ ਵਿੱਚ ਹਰ ਰੋਜ਼ਾਨਾ ਇੱਕ ਨਵਾਂ ਮੈਸੇਜ ਜੋ ਹੈ, ਸੁਨੇਹਾ ਜੋ ਹੈ, ਲੈਸਨ ਜੋ ਹੈ, ਉਹ ਸਾਨੂੰ ਮਿਲਿਆ ਕਰੇਗਾ। ਉਸਨੂੰ ਭੁੱਲ ਨਾ ਜਾਣਾ। ਅੱਜ ਇਹ ਦਿਲ ਦੇ ਵਿੱਚ ਇਸ ਗੱਲ ਨੂੰ ਉਤਾਰ ਕੇ ਜਾਓ ਕਿ ਗੁਰੂ ਮਹਾਰਾਜ ਜੀ ਇਹ ਆਖਦੇ ਹਨ, ਆਪਣੇ ਮਨ ਦੀ ਮਤ ਨੂੰ ਤਿਆਗ ਦਿਓ, ਬਿਲਕੁਲ ਤਿਆਗ ਦਿਓ, ਖਾਲੀ ਹੋ ਜਾਓ। ਹੁਣ ਸੁੱਤੇ ਗੁਰਬਾਣੀ ਦੇ

ਕਹਿੰਦੇ ਹਨ ਸਗਲ ਸਿਆਣਕ ਭਾਗ ਸਾਰੀ ਸਿਆਣਕ ਛੱਡ ਦੇ, ਕਿੰਨੀ ਹੈਰਾਨੀ ਹੁੰਦੀ। ਮੈਨੂੰ ਤਾਂ ਬਹੁਤ ਹੈਰਾਨੀ ਹੋਈ ਜਦੋਂ ਇਹ ਵਚਨ ਪੜ੍ਹੇ। ਗੁਰੂ ਬਾਬਾ ਜੀ ਕਹਿੰਦੇ ਸਾਰੀ ਸਿਆਣਕ ਛੱਡ ਦੇ, ਸਾਰੀ ਸਿਆਣਕ ਛੱਡ ਦੇ। ਜਦੋਂ ਵੀ ਬੰਦਾ ਕਦੋਂ ਕਦੇ ਕਿਸੇ ਦੇ ਨਾਲ ਬੋਲਦਾ ਹੈ, ਬਹਿਸ ਕਰਦਾ ਹੈ, ਤਾਂ ਇਸੇ ਗਰਾਊਂਡ 'ਤੇ ਕਰਦਾ ਨਾ ਕਿ ਮੇਰੀ ਗੱਲ 'ਚ ਸਿਆਣਕ ਹੈ। ਪਰ ਜੇ ਇਹ ਧਾਰ ਲਵੇ ਕਿ ਮੇਰੇ ਪਾਸ 'ਚ ਸਿਆਣਕ ਹੀ ਹੈ ਨਹੀਂ, ਫਿਰ ਬੋਲੇਗਾ ਕਿਵੇਂ, ਝਗੜਾ ਕਿਵੇਂ ਹੋਏਗਾ, ਵਾਦ ਵਿਵਾਦ ਕਿਵੇਂ ਹੋਏਗਾ। ਅਗਰ ਉਹ ਪਹਿਲਾਂ ਇਸ ਗੱਲ ਨੂੰ ਤੈਅ ਕਰ ਲਿਆ ਕਿ ਮੇਰੇ ਪਾਸ 'ਚ ਹਾਲੇ ਸਿਆਣਕ ਹੀ ਨਹੀਂ ਹੈ, ਮੈਂ ਬੋਲਣ ਜੋਗਾ ਹੀ ਨਹੀਂ ਹੈ, ਸਭ ਤੋਂ ਵੱਡਾ ਗੁਣ ਇੱਕ ਜੀਵਨ ਦੇ ਵਿੱਚ ਆ ਜਾਏਗਾ ਕਿ ਮੇਰੇ ਪਾਸ ਸਿਆਣਕ ਨਹੀਂ ਹੈ, ਮੇਰੇ ਪਾਸ ਸਿਆਣਕ ਨਹੀਂ ਹੈ। ਕਿਤਨੀ ਗੱਲ ਦੇ ਨਾਲ ਲਾਈਫ ਦੇ ਵਿੱਚ ਇੱਕ ਟ੍ਰਾਂਸਫੋਰਮੇਸ਼ਨ ਆ ਜਾਏਗੀ, ਇੱਕ ਤਬਦੀਲੀ ਆ ਜਾਏਗੀ ਕਿ ਹਾਲੇ ਮੈਂ ਬੋਲਣ ਯੋਗ ਨਹੀਂ ਹਾਂ, ਮੇਰੇ ਪਾਸ ਸਿਆਣਕ ਨਹੀਂ ਹੈ। ਇਸ ਨੂੰ ਕੋਈ ਐਡਮਿਟ ਕਰ ਲੈ ਕਿ ਮੇਰੇ ਪਾਸ ਅਗਰ ਕੁਛ ਨਹੀਂ ਹੈ, ਉਸ ਸਿਆਣਕ ਨਾਮ ਦੀ ਚੀਜ਼ ਹੈ ਜੋ ਮੇਰੇ ਪਾਸ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਹਨ ਸਗਲ ਸਿਆਣਕ ਛੱਡ ਸਾਡੇ ਪਾਸ ਬਿਲਕੁਲ ਹੀ ਸਿਆਣਕ ਨਹੀਂ। ਇੱਕ ਵਾਰੀ ਉਸ ਕੀਰਤਨ USA ਦੇ ਵਿੱਚ ਕੀਤਾ ਕਿ ਸੱਜਣ ਆਖਣ ਲੱਗੇ ਭਾਈ ਸਾਹਿਬ ਦੇ ਚੱਲ ਤੇ ਮੰਨਣੀ ਬਹੁਤ ਮੁਸ਼ਕਿਲ ਲੱਗਦੀ ਹੈ ਕਿ ਸਾਡੇ ਪਾਸ ਬਿਲਕੁਲ ਹੀ ਸਿਆਣਕ ਨਹੀਂ, ਥੋੜ੍ਹੀ ਬਹੁਤੀ ਹੋਏਗੀ, ਮੈਨੂੰ ਜ਼ਿਆਦਾ ਨਹੀਂ ਤਾਂ ਥੋੜ੍ਹੀ ਬਹੁਤੀ ਹੋਏਗੀ, ਮੈਂ ਸ਼ਾਇਦ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਇਹ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ। ਕਿਉਂਕਿ ਸਾਡੀ ਈਗੋ ਨੂੰ ਇਤਨਾ ਹੈਲਪ ਕਰਦਾ ਹੈ ਕਿ ਸਾਡੇ ਪਾਸ ਸਿਆਣਕ ਹੀ ਨਹੀਂ ਹੈ, ਅਤੇ ਜਿਹੜੀ ਹੈ ਗੁਰੂ ਮਹਾਰਾਜ ਕਹਿੰਦੇ ਉਸ ਨੂੰ ਛੱਡ ਦਿਓ। ਮਹਾਰਾਜ ਜੀ ਕਿਉਂ ਛੱਡ ਦਈਏ, ਉਹਦਾ ਜਵਾਬ ਬੜਾ ਖੂਬਸੂਰਤ ਦਿੰਦੇ ਹਨ। ਕਹਿੰਦੇ ਹਨ

ਬਹੁਤ ਹੀ ਸਿਆਣਪ ਨਾਲ ਤੁਹਾਡੇ ਮਨ ਨੂੰ ਆਤਮਾ ਨੂੰ ਧੂੜ ਹੀ ਲੱਗਦੀ ਹੈ, ਕਿਉਂਕਿ ਤੁਹਾਡੀ ਸਿਆਣਪ ਦੇ ਵਿੱਚ, ਸਾਡੀ ਸਿਆਣਪ ਦੇ ਵਿੱਚ ਜਿਹੜੀ ਸਾਡੀ ਸਿਆਣਪ ਹੈ ਉਸ ਦੇ ਵਿੱਚ ਕੰਪਲੀਟ ਆਈ ਹੈ, ਉਸ ਦੇ ਵਿੱਚ ਚਤਰਾਈ ਵੀ ਹੈ, ਉਸ ਦੇ ਵਿੱਚ ਮੈਨੀਪੂਲੇਸ਼ਨ ਵੀ ਹੈ, ਉਸ ਦੇ ਵਿੱਚ ਕੀ ਕੁਛ ਨਹੀਂ ਹੈ। ਕਹਿੰਦੇ ਉਸ ਦੇ ਨਾਲ ਤਾਂ ਆਪਣੀ ਕੰਸ਼ੀਅਸਨੈਸ ਨੂੰ ਹੋਰ ਵੀ ਤੁਸੀਂ ਮਾਲੀ ਕਰ ਲਓਗੇ। ਬਹੁਤ ਸਿਆਣਪ ਲੱਗਦਾ ਧੂੜ, ਇਸ ਕਰਕੇ ਕਹਿੰਦੇ ਸਿਆਣਪ ਛੋੜ ਦਿਓ, ਤੁਹਾਡੇ ਘਰ ਸਿਆਣਪ ਨਹੀਂ। ਫਿਰ ਮਹਾਰਾਜ ਜੀ ਜਗ੍ਹਾ ਹੋਰ ਵੀ ਕਹਿੰਦੇ ਹਨ, ਕਹਿੰਦੇ ਇਹ ਜਿਹੜੀ ਤੁਹਾਡੀ ਸਿਆਣਪ ਹੈ ਅੱਜ ਤੱਕ ਕਲਾ ਦੱਸੋ ਕਿਤੇ ਕੰਮ ਆਈ ਹੈ? ਜੇ ਕੰਮ ਆਈ ਹੁੰਦੀ ਤਾਂ ਸਾਡੇ ਕੰਮ ਵਿਗੜਦੇ ਸੀ, ਬੈਠੋ ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਨਾ ਵੀ ਮੇਰੇ ਪਾਸ ਸਿਆਣਪ ਨਹੀਂ ਹੈ, ਕਿਸੇ ਨੂੰ ਵੀ ਕੋਈ ਸ਼ੱਕ ਤਾਂ ਨਹੀਂ ਹੈ ਕਿ ਮੇਰੇ ਪਾਸ ਸਿਆਣਪ ਨਹੀਂ ਹੈ। ਇਹ ਤਾਂ ਹੋ ਹੀ ਨਹੀਂ ਸਕਦੀ, ਬੜੀ ਮੁਸ਼ਕਿਲ ਗੱਲ ਹੈ। ਪਰ ਸਾਡੀ ਸਿਆਣਪ ਅੱਜ ਤੱਕ ਕਦੇ ਕਿਸੇ ਕੰਮ ਵੀ ਆਈ ਹੈ? ਆਪਣੀ ਸਿਆਣਪ ਨਾਲ ਅਸੀਂ ਇੱਕ ਗੁਰਦੁਆਰਾ ਖੋਲ੍ਹਦੇ ਹਾਂ, ਫਿਰ ਜੇ ਸਾਡੀ ਸਿਆਣਪ ਕੰਮ ਆਈ ਹੁੰਦੀ ਤਾਂ ਦੂਸਰਾ ਕਿਉਂ ਬਣਦਾ? ਲੜਾਈ ਕਿਉਂ ਹੁੰਦੀ? ਸਾਡੀ ਸਿਆਣਪ ਨਾਲ ਗੁਰਦੁਆਰੇ ਸੱਜ ਜਾਂਦੇ ਹਨ, ਸਾਡੀ ਆਪਣੀ ਸਿਆਣਪ ਨਾਲ ਸਾਡੀਆਂ ਘਰੋਲੀ ਘਰੋਗੀ ਜ਼ਿੰਦਗੀਆਂ ਜਿਹੜੀਆਂ ਹਨ ਉਹ ਤਬਾਹ ਹੋ ਜਾਂਦੀਆਂ ਹਨ, ਸਾਡੀ ਆਪਣੀ ਸਿਆਣਪ ਨਾਲ ਸਾਡੀ ਆਪਣੀ ਹੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ, ਸਾਡੀ ਆਪਣੀ ਸਿਆਣਪ ਨਾਲ ਅਸੀਂ ਆਪਣੇ ਬੱਚਿਆਂ ਨੂੰ ਕੋਈ ਸਿਆਣਪ ਨਹੀਂ ਦੇ ਸਕਦੇ। ਉਹ ਕਹਿੰਦੇ ਹਨ ਦੱਸੋ ਸਹੀ ਕਿ ਤੁਹਾਡੀ ਸਿਆਣਪ ਕੰਮ ਕਦੋਂ ਆਈ ਹੈ? ਹਮੇਸ਼ਾ ਬਾਅਦ ਦੇ ਵਿੱਚ ਹੀ ਪਛਤਾਏ ਹੋ ਕੇ ਉਸਦੇ ਅਸੀਂ ਕਰਦੇ ਸੀ, ਬਾਅਦ ਹੀ ਪਤਾ ਚੱਲਿਆ ਕਿ ਇਹ ਤਾਂ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਪਰ ਕਰਨ ਵੇਲੇ ਤਾਂ ਸੋਚਦੇ ਸੀ ਨਾ ਕਿ ਉਹੀ ਸਿਆਣੀ ਗੱਲ। ਗੁਰੂ ਸਾਹਿਬ ਕਹਿੰਦੇ ਹਨ ਆਪਣੀ ਮੱਤ ਤਿਆਗ ਦਿਓ, ਆਪਣੀ

ਤੇ ਹੁਣ ਤੱਕ ਕੀ ਸੁਣਿਆ ਹੈ? ਆਪਣੀ ਮਨ ਦੀ ਮੱਤ ਨੂੰ ਤਿਆਗ ਦੇ। ਅਗਰ ਆਪਣੇ ਆਪ ਨੂੰ ਸੋਚਦੇ ਕਿ ਸਿਆਣੇ ਹੋ ਤੇ ਉਹ ਗਲਤ ਫਹਿਮੀ ਹੈ, ਫਿਰ ਮਹਾਰਾਜ ਜੀ ਕੀ ਕਰੀਏ, ਦੱਸੋ ਕੀ ਕਰੀਏ? ਉਹ ਕਹਿੰਦੇ ਹਨ, ਗੁਰ ਕੀ ਮੱਤ ਤੂੰ ਲੇਹ ਏ ਆਨੇ। ਸਿੰਘ ਗੌਰ ਨਾਲ ਸੁਣੋ, ਉੱਥੇ ਸ਼ਬਦ ਮਹਾਰਾਜ ਜੀ ਨੇ ਵਰਤਿਆ ਹੈ ਇਆਣੇ। ਉਹ ਇਆਣੇ ਸ਼ਬਦ ਜਿਹੜਾ ਆ ਨਿੱਕੇ ਨਿੱਕੇ ਬੱਚੇ ਬੈਠੇ ਨੇ ਉਹਨਾਂ ਨੂੰ ਵਰਤੇ। ਸੁਖਮਨੀ ਸਾਹਿਬ ਜਦੋਂ ਮਹਾਰਾਜ ਜੀ ਨੇ ਉਚਾਰੀ ਸੀ ਤੇ ਸੁਖਮਨੀ ਸਾਹਿਬ ਦੇ ਵਿੱਚ ਇਹ ਲਫ਼ਜ਼ ਇਆਣੇ ਜਿਹੜਾ ਉਹਨਾਂ ਨੇ ਨਿੱਕੇ ਜਿਹੇ ਨਿਆਣਿਆਂ ਲਈ ਜੋ 5-7 ਸਾਲ ਦੀ ਉਮਰ ਦੇ ਸੀ ਇਹ ਸ਼ਬਦ ਉਹਨਾਂ ਨੇ ਲਿਖਿਆ ਸੀ। ਉਹਨਾਂ ਵਿਚਾਰੇ ਭੋਲੇ ਪਾਲਣ ਦੀ ਸਮਝ ਨਹੀਂ ਸੀ ਆਉਣ। ਇਹ ਸਿਆਣੇ ਫਿਰ ਇਹ ਇਆਣੇ ਕੌਣ ਹਨ? ਇਹ ਇਆਣੇ ਉਹ ਹਨ ਜਿਹਨਾਂ ਦੇ ਪਾਸ ਸਿਆਣਕ ਨਹੀਂ ਹੈ ਪਰ ਉਹਨਾਂ ਨੂੰ ਵਹਿਮ ਹੈ ਸਿਆਣਕ ਦਾ। ਇਹ ਜੋ ਗਰੋਨ ਨਿਆਣੇ ਹਨ ਨਾ ਉਹਨਾਂ ਨੂੰ ਅੱਜ ਹੈ ਗਰੋਨ ਨਿਆਣੇ। ਜੋ ਗਰੋਹ ਹੋ ਗਏ ਹਨ ਲੇਕਿਨ ਹਨ ਹਾਲੇ ਨਿਆਣੇ ਹੀ ਅਤੇ ਮੰਨਦੇ ਵੀ ਨਹੀਂ ਹਨ ਕਿ ਅਸੀਂ ਹਾਲੇ ਨਿਆਣੇ ਹਾਂ। ਉਹ ਤੇ ਕੋਈ ਕੋਈ ਗੁਰਸਿੱਖ ਅਜਿਹਾ ਹੁੰਦਾ ਹੈ ਜੋ ਆਖੇ ਹੰਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਤੂੰ ਗੁਰੂ ਪਿਤਾ ਹੈ ਅਸੀਂ ਅਤੇ ਅਸੀਂ ਬਾਲਕ ਹਾਂ ਹਾਲੇ। ਲੇਕਿਨ ਕੌਣ ਕਹਿਣ ਨੂੰ ਤਿਆਰ ਹੈ ਕਿ ਅਸੀਂ ਬਾਲਕ ਹਾਂ? ਜਦ ਇਨਸਾਨ ਕਹਿੰਦਾ ਮੈਨੂੰ ਤੁਸੀਂ ਬੱਚਾ ਸਮਝਦੇ ਹੋ, ਮੈਨੂੰ ਨਿਆਣਾ ਸਮਝਦੇ ਹੋ, ਮੇਰੇ ਧੌਲੇ ਆ ਗਏ ਹਨ ਤੇ ਮੈਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ? ਜਿਸ ਤਰ੍ਹਾਂ ਕਿ ਧੌਲਿਆਂ ਦੇ ਨਾਲ ਅਕਲ ਆਉਂਦੀ ਹੈ, ਉਹਦਾ ਤਾਂ ਕੋਈ ਸੰਬੰਧ ਹੀ ਨਹੀਂ ਉਸਦੇ ਨਾਲ। ਸਾਧ ਸਿੰਘ ਜੀ, ਹੁਣ ਤੱਕ ਆਪ ਜੀ ਨੇ ਇਹ ਸੁਣਿਆ ਹੈ ਗੁਰੂ ਬਾਬਾ ਜੀ ਦਾ ਸੁਨੇਹਾ ਕਿ ਆਪਣੀ ਸਾਰੀ ਮੱਤ ਆਪਣੀ ਸਾਰੀ ਸਿਆਣਪ ਕਿਉਂਕਿ ਸਾਡੇ ਪਾਸ ਨਹੀਂ ਹੈ ਛੱਡ ਦਿਓ। ਤੇ ਕਹਿੰਦੇ ਹਨ, ਗੁਰ ਕੀ ਮੱਤ ਤੂੰ ਲੈ ਆਣੇ। ਇਆਣੇ ਗੁਰੂ ਦੀ ਮੱਤ ਲੈ, ਕਿਉਂਕਿ ਭਗਤ ਬਿਨਾਂ ਬਹੁਤ ਡੂਬੇ ਸਿਆਣੇ, ਬਹੁਤ ਬੜੇ ਬੜੇ ਸਿਆਣੇ ਜਿਹੜੇ ਹਨ ਉਹ ਗੁਰੂ ਦੀ ਮੱਤ ਤੋਂ ਬਿਨਾਂ ਭਗਤੀ ਨਹੀਂ ਆਉਂਦੀ ਅਤੇ ਬਿਨਾਂ ਭਗਤੀ ਤੋਂ ਬਹੁਤ ਵੱਡੇ ਵੱਡੇ ਸਿਆਣੇ ਜੋ ਹਨ ਉਹ ਆਪਣੀ ਸਿਆਣਪ ਦੇ ਵਿੱਚ ਹੀ ਡੁੱਬ ਜਾਂਦੇ ਹਨ, ਆਪਣੀ ਸਿਆਣਪ ਦੇ ਵਿੱਚ ਹੀ ਡੁੱਬ ਜਾਂਦੇ ਹਨ। ਇਸ ਕਰਕੇ ਪ੍ਰੇਮ ਨਾਲ ਆਓ, ਇਸ ਨੂੰ ਪੰਕਤੀ ਲਗਾਓ, ਉਪਰੰਤ ਅੱਗੇ ਚੱਲਦੇ ਹਨ।

आम इंसान की जिंदगी एक गल कहन का मौका शायद कभी नहीं आता। इंसान ये कह सकता है कि मैं अपना घर बदल लिया है, मैं अपनी मोटर बदल ली है, मैं कंट्री बदल ली है, मैं अपना नाम बदल लिया है, लेकिन ये गल शायद ही कोई इंसान अभी कहना सुनया हो गए तो मैं अपनी अकल बदल ली है, मेरी अकल बदल गई। कबीर जी कहते हैं गुरु प्रसाद गुरु की कृपा के नाल मेरी अकल बदल गई, मेरी मत बदल गई, नवे किस्म की मैनू मत प्राप्त हुई है। कहते उदय अस्त की मन बुद्ध नाथी, कहते जन्म मरण के गेड़ दे विच पाउण वाली ये मेरी मत ही सी, ये कहते मत गई है। तो गुरु प्रसाद गुरु की कृपा के नाल मैं गुरु तो नवे किस्म की मत मिली है, जिस दे नाल कहते मैं बदल गया। जो इंसान की मत बदलती है उदों ही इंसान बदलता है, जो अकल बदलती है उदों ही इंसान बदलता है। इंसान ने सारा जोर लाया होया है अपने कपड़े बदलन पे, फैशन इंडस्ट्री की कर दी है यही कर दी है। इंसान ने सारा जोर लाया होया है अपनी बाहर बाहर दी चीजा बदलन देते, लेकिन मत वही पुराने की पुराने रहे, संसार वही दे वही रहेंगे, उसमें कोई बदलना नहीं। गुरु बाबा जी ने फिर आख्या है कहते मेरी मत बदल गई। तो अब देखिए सिंह स्नेहा की मिल रहा है कि जो साढ़े पास मत है वो मत नहीं है, वो सियाणप नहीं है। पर हम इतने एक सवाल पैदा होंगे, तो सवाल का जवाब देते तो बिना कीर्तन जो है वो संपूर्ण नहीं हो। सवाल इतने ये पैदा होंगे है कि ये जी सा मत में महाराज कह रहे हम छद हो कि ये मत नहीं है, क्यों नहीं मत, ये मत क्यों नहीं। अगर कोई बंदा क्वेश्चन करे कि ये मत है क्यों नहीं, तो फिर उसका अभी किमें जवाब देंगे कि ये मत क्यों नहीं है। तो सिर्फ गुरु की ही मत क्यों मत है, जो कुछ असी हूं तक पढ़े हाँ सुने है सीखे है वो टोटली ऑब्सोलूट हो गई, वो मत है ही नहीं। किस तरह इस चीज की सिद्ध करिए, किस तरह इस चीज का निर्णय करिए कि ये मत जड़ी मत नहीं। आखिरकार दुनिया के इतने वे वे फिलासफर हो, इतने वे वे साइंटिस्ट हुए हैं, इतने वे वे विद्वान हुए हैं, इतनी दुनिया के यूनिवर्सिटीज हैं, ये उतों सारे ही जो बाहर निकले हैं वो मत तो बिना ही बाहर निकले हैं। दुनिया भर दिया लाइब्रेरी जो ओवरफ्लो कर रही हैं किताबों के नाल, इतनी वड्डी साइंस की रिसर्च हुई है, टेक्नोलॉजी के इंसान इतना अगा बढ़िया है कि वह मत तो बिना ही बढ़ गया। अहम सवाल है, इस सवाल का जवाब अभी गुरमत के राही लाइ सारे के सारे इन्होंने पास मत नहीं है। दुनिया के इतने पढ़े लोग हैं, पढ़े लिखे लोग हैं, उन संगत के बहुत पढ़े लिखे लोग बैठे होंगे। मैं उन्होंने तो माफी चाहगा कि मैं उन्होंने एक प्रमाण सुना लगा हूं और वो मेरा अपना नहीं है, इस करके नाराज होना पे आप जी ने महाराज जी नाल हो लेना। मैं जो कोनों लफज कोई आखागा तो मेरे ना नाराज होना, जो बाणी की पंक्ति हुई तो फिर इच्छा है गुरु साहबान नाल नाराज हो सकते हो तो हो लेना। तो पंक्तियां ऐसी हम शायद ऐसी सुनिया ना हो पाई। कहते हैं हरणा बाजा तैं सिखदारा इन्हों पढ़िया नाओ, कहते जो पढ़े लिखे हैं ये पढ़िया लिखिया का नाम की रख दो, हरण अते बाज
ਅਤੇ ਸਿੱਖਦਾਰ ਕਹਿੰਦੇ ਇਹ ਪੜ੍ਹਿਆ ਲਿਖਿਆ ਦਾ ਨਾਂ ਰੱਖ ਕੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ। ਮਹਾਰਾਜ ਜੀ ਇਹਨਾਂ ਪੜ੍ਹਿਆ ਲਿਖਿਆ ਦਾ ਵਿਚਾਰਿਆਂ ਦਾ ਨਾਮ ਹਿਰਨ ਬਾਜ ਅਤੇ ਸਿੱਖਦਾਰ ਕਿਉਂ ਰੱਖ ਲਈਏ, ਕਿਉਂ ਰੱਖ ਲਈ ਇਹਨਾਂ ਦਾ ਇਹ ਨਾਮ? ਇੱਕ ਇਤਨੇ ਭਲੇ ਲੋਕ ਹਨ, ਇਤਨੀਆਂ ਇਹਨਾਂ ਨੇ ਮਿਹਨਤਾਂ ਕੀਤੀਆਂ, ਪੜ੍ਹਾਈਆਂ ਕੀਤੀਆਂ, ਇਤਨਾ ਕੁਛ ਬਣੇ ਅਤੇ ਆਪ ਜੀ ਕਹਿ ਰਹੇ ਹੋ ਇਹਨਾਂ ਦਾ ਨਾਮ ਆ ਰੱਖਦੇ? ਹਰਣਾ ਬਾਜਾਂ ਤੈਂ ਸਿੱਖਦਾਰਾਂ ਇਹਨਾਂ ਪੜ੍ਹਿਆ ਨਾ, ਇਹਦੇ ਵਿੱਚ ਜਿਹਨਾਂ ਨੂੰ ਤੁਸੀਂ ਦੁਨੀਆਦਾਰ ਲੋਕ ਪੜ੍ਹੇ ਲਿਖੇ ਲੋਕ ਸਮਝਦੇ ਹੋ ਕਿ ਇਹ ਮਤ ਵਾਲੇ ਲੋਕ ਹਨ, ਪੜ੍ਹੇ ਲਿਖੇ ਲੋਕ ਹਨ, ਇਹਨਾਂ ਦਾ ਨਾਂ ਇਹ ਰੱਖ ਦਿਓ ਹਿਰਨ ਬਾਜ ਸਿੱਖਦਾਰ। ਕਿਉਂ? ਕਿਉਂਕਿ ਸਾਂਝੀ ਲੱਗੀ ਜਾਤ ਪਹਾਣ ਅੱਗੇ ਨਾਹੀ ਥਾਂ, ਕਿਉਂਕਿ ਇਹ ਜਿਹੜੇ ਹਿਰਨ ਦਾ ਸੁਭਾਅ ਬਾਜ ਦਾ ਸੁਭਾਅ ਹੁੰਦਾ ਹੈ ਚਪੱਟਾ ਮਾਰਨਾ ਔਰ ਖੋ ਕੇ ਲੈ ਜਾਣਾ। ਹਿਰਨ ਬਹੁਤ ਚੰਚਲ ਹੁੰਦਾ ਹੈ, ਬਹੁਤ ਤੇਜ਼ ਹੁੰਦਾ ਹੈ, ਅਤੇ ਸਿੱਖਦਾਰ ਜੋ ਹੁੰਦੇ ਹਨ ਉਹ ਆਪਣੇ ਰੋਗ ਦੇ ਨਾਲ, ਆਪਣੀ ਪਾਵਰ ਦੇ ਨਾਲ ਦੂਸਰਿਆਂ ਦਾ ਹੱਥ ਲੈ ਜਾਂਦੇ ਹਨ ਔਰ ਦੂਸਰਿਆਂ ਨੂੰ ਦਬਾ ਲੈਂਦੇ ਹਨ। ਕਹਿੰਦੇ ਨੇ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਵੀ ਇਹ ਤਿੰਨ ਗੁਣ ਆ ਜਾਂਦੇ ਹਨ, ਹਿਰਨ ਦੀ ਤਰ੍ਹਾਂ ਉਹ ਸਮਾਜ ਹੁੰਦੇ ਹਨ, ਬਾਜ ਦੀ ਤਰ੍ਹਾਂ ਉਹਨਾਂ ਨੂੰ ਇਹ ਆਜ ਆਉਂਦਾ ਹੈ ਕਿ ਕਿਸ ਤਰ੍ਹਾਂ ਅੱਜ ਦੀ ਸਾਰੀ ਮਾਰਕੀਟਿੰਗ ਦੇ ਵਿੱਚ ਕੀ ਹੁੰਦਾ, ਹਾਊ ਟੂ ਸੈਲ ਐਂਡ ਹਾਊ ਟੂ ਕਨਵਿੰਸ, ਕਿ ਕਿਸ ਤਰ੍ਹਾਂ ਤੁਸੀਂ ਨੈਗੋਸ਼ੀਏਟ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣੇ ਪ੍ਰੋਡਕਟ ਨੂੰ ਤੁਸੀਂ ਸੈਲ ਕਰਨਾ ਹੈ, ਕਿਸ ਤਰ੍ਹਾਂ ਕੰਪੀਟੀਸ਼ਨ ਦੇ ਵਿੱਚ ਤੁਸੀਂ ਅਗਾਂਹ ਵਧਣਾ ਹੈ। ਕਹਿੰਦੇ ਇਹ ਸੁਭਾਅ ਬਾਜ ਦਾ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਝਪੱਟਾ ਮਾਰਨਾ ਹੈ ਔਰ ਆਪਣਾ ਸ਼ੇਰ ਜੋ ਹੈ ਉਹ ਖੋ ਲੈਣਾ। ਬਾਜ ਸਿੱਖਦਾਰ ਜੋ ਉਹ ਜੋ ਨਹੀਂ ਪੜ੍ਹੇ ਲਿਖੇ, ਜਿਹਨਾਂ ਦੇ ਪਾਸ ਉਹ ਤਾਕਤ ਨਹੀਂ ਹੈ, ਉਹਨਾਂ ਦੇ ਉੱਤੇ ਉਹ ਆਪਣੀ ਪਾਵਰ ਇੰਪੋਜ਼ ਕਰਕੇ ਉਹਨਾਂ ਨੂੰ ਉਹ ਇਸਤੇਮਾਲ ਕਰ ਲੈਂਦੇ ਹਨ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਕਤੀ ਹੈ, ਸਿਰਫ ਦੁਨਿਆਵੀ ਮਤ ਦੇ ਵਾਸਤੇ, ਮਾੜਾ ਨਹੀਂ ਉਹਨੇ ਆਖਿਆ, ਕਹਿਣ ਦਾ ਭਾਵ ਇਹ ਹੈ ਕਿ ਇਹ ਦੁਨਿਆਵੀ ਮਤ ਜਿਹੜੀ ਹੈ ਸਾਨੂੰ ਸਰਵਾਈਵਲ ਆਫ ਦਾ ਫਿਟੈਸਟ ਜੋ ਇੱਕ ਫਿਲੋਸਫੀ ਹੈ ਉਸੇ ਦੇ ਵਿੱਚ ਹੀ ਫਿੱਟ ਕਰਦੀ ਹੈ। ਵੀ ਕੈਨ ਸਰਵਾਈਵ ਬੈਟਰ, ਨਥਿੰਗ ਮੋਰ ਦੈਨ ਦੈਟ। ਐਸਾ ਤਾਂ ਨਹੀਂ ਹੁੰਦਾ ਕਿ ਯੂਨੀਵਰਸਿਟੀ ਦੇ ਵਿੱਚੋਂ ਕੋਈ ਬਾਹਰ ਆਵੇ ਅਤੇ ਬਹੁਤ ਕੰਪੈਸ਼ਨੇਟ ਇਨਸਾਨ ਬਣਿਆ ਹੋਇਆ ਹੋਵੇ, ਉਸਦੇ ਪੱਲੇ ਨਾਮ ਹੋਵੇ, ਉਸਦੇ ਪਾਸ ਮਾਨਸਿਕ ਸ਼ਾਂਤੀ ਬਹੁਤ ਹੋਵੇ, ਉਹ ਬਹੁਤ ਲਵਿੰਗ ਐਂਡ ਕੇਅਰਿੰਗ ਪਰਸਨ ਹੋਵੇ, ਉਸਦੇ ਅੰਦਰ ਬਹੁਤ ਪਰਉਪਕਾਰ ਹੋਵੇ ਅਤੇ ਉਸਦੇ ਅੰਦਰ ਬਹੁਤ ਜ਼ਿਆਦਾ ਨਿਮਰਤਾ ਹੋਵੇ ਆ ਜਾਏ। ਐਸਾ ਕਦੇ ਦੇਖਿਆ ਹੁੰਦਾ ਡਿਗਰੀ ਲੈ ਕੇ ਕੋਈ ਬਾਹਰ ਇਨਸਾਨ ਆਵੇ ਅਤੇ ਇਹਨਾਂ ਤਮਾਮ ਗੁਣਾਂ ਦੇ ਨਾਲ ਬਾਹਰ ਆਵੇ, ਉਸ ਨਿਮਰਤਾ ਹੋਵੇ? ਨਿਮਰਤਾ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੁੰਦਾ, ਉਸ 'ਤੇ ਅਹੰਕਾਰ ਹੁੰਦਾ ਹੈ, ਕਹਾਉਣੇ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਅਕੰਪਲਿਸ਼ ਕਰ ਲਿਆ ਹੈ, ਜਿਸ ਚੀਜ਼ ਨੂੰ ਮੈਂ ਅਕੰਪਲਿਸ਼ ਕੀਤਾ ਹੈ ਉਸ ਚੀਜ਼ ਦੇ ਵਿੱਚ ਹੋਣੇ ਹੋਏ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਹੈ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਤ ਨਹੀਂ ਮਿਲੀ, ਹਾਂ ਤੁਹਾਨੂੰ ਟੈਕਨੀਕ ਐਂਡ ਟੂਲਸ ਮਿਲੇ ਹਨ, ਟ੍ਰੇਨਿੰਗ ਮਿਲੀਆਂ ਹਨ, ਟ੍ਰੇਨਿੰਗ ਮਿਲੀਆਂ ਹਨ ਕਮਿਊਨੀਕੇਟ ਕਿਵੇਂ ਕਰਨਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕਿਸ ਤਰ੍ਹਾਂ ਆਪਣੇ ਦੇਸ਼ ਬਣਾਉਣੇ ਹਨ ਅਤੇ ਸਕਸੈਸਫੁਲ ਹੋਣਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕੰਪੀਟੀਸ਼ਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰਨਾ ਹੈ। ਇਹ ਜਾਣਤ ਤੋਂ ਵੀ ਹੈ, ਇਹ ਮਤ ਤੋਂ ਵੀ ਹੈ। ਗੁਰੂ ਮਹਾਰਾਜ ਜੀ ਆਖਦੇ ਹਨ ਆਪਣੀ ਬਾਣੀ ਦੇ ਵਿੱਚ, ਕਿਉਂਕਿ ਇਹ ਸਾਰੇ ਦੀ ਸਾਰੀ ਮਤ ਜੋ ਮਾਤਾ ਪਿਤਾ ਤੋਂ ਸ਼ੁਰੂ ਹੋਈ ਹੈ, ਇਸ ਨੂੰ 5-10 ਮਿੰਟ ਦੇ ਵਿੱਚ ਸਮਾਪਤ ਹੋ ਜਾਏਗਾ, ਮੈਂ ਕੰਟੀਨਿਊ ਕਰ ਰਿਹਾ ਹਾਂ। ਜੋ ਵੀ ਮਾਤਾ ਪਿਤਾ ਤੋਂ ਵੀ ਮਿਲਿਆ ਹੈ ਉਹ ਕੀ ਮਿਲਿਆ ਹੈ, ਅੱਗੇ ਵਧੋ, ਆਪਣਾ ਨਾਮ ਰੋਸ਼ਨ ਕਰੋ, ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ। ਹਾਂ, ਮਾਤਾ ਪਿਤਾ ਦੇ ਜੋ ਅਵਗੁਣ ਸਨ ਉਹ ਵੀ ਉਹਨਾਂ ਨੂੰ ਦੇਖ ਦੇਖ ਕੇ ਆਪਣੇ ਆਪ ਹੀ ਅਡੋਪਟ ਹੋ ਗਏ। ਮਾਤਾ ਪਿਤਾ 'ਚ ਅਗਰ ਈਰਖਾ ਸੀ ਤਾਂ ਬੱਚਿਆਂ ਨੂੰ ਦੇਖ ਲਈ, ਕਦੀ ਕਦਾਈ ਮਾਤਾ ਪਿਤਾ ਵੀ ਝੂਠ ਬੋਲ ਜਾਂਦੇ ਸਨ ਤਾਂ ਉਹ ਵੀ ਬੱਚਿਆਂ ਨੇ ਅਡੋਪਟ ਕਰ ਲਿਆ।
ਇੱਕ ਦਫ਼ਾ ਮਾਤਾ ਪਿਤਾ ਘਰ ਹੀ ਬੈਠੇ ਹੁੰਦੇ ਹਨ ਅਤੇ ਬਾਹਰੋਂ ਫੋਨ ਆਉਂਦਾ ਹੈ ਜਾਂ ਕੋਈ ਮਿਲਣ ਆਉਂਦਾ ਹੈ ਅਤੇ ਪੇਰੈਂਟਸ ਅੰਦਰੋਂ ਕਹਿ ਦਿੰਦੇ ਹਨ ਕਿ ਜਾਓ ਕਹਿ ਦਿਓ ਕਿ ਅਸੀਂ ਘਰ ਨਹੀਂ ਹੁੰਦਾ ਨਾ ਸਧਾਰਨ ਜੀ ਗੱਲ ਅਤੇ ਉਹ ਜੋ ਤਾਲੀਮ ਹੈ ਉਸ ਮੱਤ ਤੋਂ ਨਹੀਂ ਫਿਰ ਸਕੂਲ ਦੇ ਵਿੱਚੋਂ ਕੋਈ ਮੱਤ ਨਹੀਂ ਮਿਲਦੀ ਕਾਲਜ ਯੂਨੀਵਰਸਿਟੀ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ ਹਾਂ ਪ੍ਰੋਫੈਸ਼ਨਲਿਜ਼ਮ ਮਿਲਦਾ ਟੈਕਨੀਕਸ ਮਿਲਦੀਆਂ ਹਨ ਟ੍ਰੇਨਿੰਗ ਮਿਲਦੀਆਂ ਹਨ ਕਿ ਤੁਸੀਂ ਸਰਵਾਈਵ ਕਿਵੇਂ ਕਰਨਾ ਲੇਕਿਨ ਜੀਵਨ ਦੇ ਵਾਸਤੇ ਮਤ ਸਿਰਫ ਗੁਰੂ ਤੋਂ ਹੀ ਮਿਲਦੀ ਹੈ ਉਹ ਮੈਂ ਚਾਹੁੰਦੇ ਲੇਕਿਨ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹਾਂ ਉਹਨਾਂ ਦੇ ਨਾਲ ਆਪ ਜੀ ਨੇ ਕੰਪੇਅਰ ਕਰਕੇ ਦੇਖਣਾ ਕਿ ਇਹ ਜਿਹੜੀ ਗੁਰੂ ਤੋਂ ਮਤ ਮਿਲਦੀ ਹੈ ਇਹ ਬਾਹਰੋਂ ਵੀ ਕਿਸੇ ਮਿਲੀ ਹੈ ਕਦੇ ਕਿਸੇ ਨੇ ਦਿੱਤੀ ਹੈ ਤਾਂ ਪਹਿਲਾ ਨੁਕਤਾ ਗੁਰੂ ਬਾਬਾ ਜੀ ਆਪ ਬਾਣੀ ਤੋਂ ਆਖਦੇ ਹਨ ਕਹਿੰਦੇ ਹਨ

ਸਾਤ ਦਿਨਾਂ ਦਸ ਦਿਨਾਂ ਦੇ ਵਿੱਚ ਅਸੀਂ ਕੁਛ ਅਚੀਵ ਕਰਨਾ। ਬਾਬਾ ਜੀ ਬਾਣੀ ਚ ਆਖਦੇ ਨੇ ਇਹ ਕਿੰਨਾ ਵੱਡਾ ਰੋਗ ਲੱਗਾ, ਮਰਨ ਮਨੋਵਿਕਾਰ, ਮਰਨਾ ਮਨੋਵਿਕਾਰ ਦਿੱਤਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਕਹਿੰਦੇ ਉਸ ਨੂੰ, ਮਰਨਾ ਬਿਲਕੁਲ ਵਿਸਰ ਗਿਆ, ਮਰਨਾ ਬਿਲਕੁਲ ਵਿਸਰ ਗਿਆ, ਇਸ ਨੇ ਮਰਨਾ ਵੀ। ਕਹਿੰਦੇ ਮਰਨਾ ਯਾਦ ਰੱਖੋ, ਗੁਰੂ ਬਾਬਾ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ ਮੌਤ ਨੂੰ ਯਾਦ ਰੱਖੋ। ਕਹਿੰਦੇ ਹਨ ਮੱਤੀ ਮਰਨ ਵਿਸਾਰਿਆ, ਇਸ ਦੁਨਿਆਵੀ ਵਸਤੂਆਂ ਦੇ ਵਿੱਚ ਮੱਤੀ ਇਹਨਾਂ ਨੇ ਮਸਤ ਹੋਈ ਹੋਈ, ਇਸ ਜਿੰਦੜੀ ਨੇ ਇਸ ਮਤ ਨੇ ਕੀ ਕੀਤਾ ਹੈ, ਮਰਨਾ ਮਨੋ ਵਿਸਾਰਿਆ, ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ, ਚਾਰ ਇੱਕ ਦਿਨ ਦੀ ਖੁਸ਼ੀ ਕੀਤੀ ਅਤੇ ਉਸਨੇ ਬਿਲਕੁਲ ਹੀ ਭੁਲਾ ਦਿੱਤਾ ਕਿ ਆਹ ਜਿਹੜਾ ਮੇਰਾ ਜੀਵਨ ਹੈ ਇਹ ਤੇ ਇੱਕ ਬੁਲਬਲੇ ਤੋਂ ਜ਼ਿਆਦਾ ਵੱਧ ਕੇ ਅਹਿਮੀਅਤ ਨਹੀਂ ਰੱਖਦਾ। ਜੈਸੇ ਜਲਦੇ ਬੁਦਬੁਦਾ ਉਪਜੇ ਦਿਲ ਤੇ ਮੀਤ, ਜਦ ਰਚਨਾ ਕੈਸੇ ਰੱਖੀ ਕਹੋ ਨਾਨਕ ਸੰਗੀਤ। ਅਸੀਂ ਇਸ ਪਾਣੀ ਵਿੱਚ ਜੋ ਬੁਲਬਲਾ ਹੁੰਦਾ ਹੈ ਉਸ ਤੋਂ ਵੱਧ ਕੇ ਕੁਛ ਨਹੀਂ ਹੈ। ਕਈ ਬੰਦੇ ਕਹਿ ਦਿੰਦੇ ਹਨ ਯੂ ਡੋਂਟ ਨੋ ਮੀ, ਆਮ ਕਈ ਬੰਦੇ ਇਹ ਗੱਲ ਕਹਿ ਰਹੇ ਹਨ ਕਿ ਤੁਹਾਨੂੰ ਮੇਰਾ ਪਤਾ ਨਹੀਂ ਹੈ, ਯੂ ਡੋਂਟ ਨੋ ਮੀ। ਮਹਾਰਾਜ ਜੀ ਕਹਿੰਦੇ ਹਨ ਹਾਂ ਸਾਨੂੰ ਤੁਹਾਡਾ ਪਤਾ ਹੈ, ਸਾਨੂੰ ਪਤਾ ਤੁਹਾਡਾ ਕਿ ਤੁਸੀਂ ਕੌਣ ਹੋ। ਇੱਕ ਪਾਣੀ ਦੇ ਬੁਲਬਲੇ ਤੋਂ ਵੱਧ ਕੇ ਕੁਛ ਨਹੀਂ ਹੈ, ਇਹੋ ਤੁਸੀਂ ਕਹੀ ਜਾਂਦੇ ਕਿ ਯੂ ਡੋਂਟ ਨੋ। ਅਸੀਂ ਕਹਿ ਦਿੰਦੇ ਕਿ ਯੂ ਡੋਂਟ ਨੋ, ਮਹਾਰਾਜ ਜੀ ਕਹਿੰਦੇ ਹਾਂ ਸਾਨੂੰ ਪਤਾ ਤੁਸੀਂ ਕੌਣ, ਬੁੱਕਾ ਅਸਤ ਰਕਤ ਪ੍ਰੇਤੇ ਚਾਮ, ਇਸ ਉੱਪਰਲੇ ਰਾਖੇ ਗੁਮਾਨ, ਹੱਡੀਆਂ ਲਹੂ ਨਾੜੀਆਂ ਪਿੰਜਰਾ ਮਿਰਜ ਆਦਿ, ਇਹ ਗੰਦਗੀ ਦਾ ਇੱਕ ਫੈਲਾ ਹੈ, ਇਸ ਉੱਤੇ ਮਾਣ ਕਰਦੇ ਤੇ ਕਹਿੰਦੇ ਮੈਨੂੰ ਤੁਹਾਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ। ਉਹ ਕਹਿੰਦੇ ਸਾਨੂੰ ਪਤਾ ਤੁਸੀਂ ਕੌਣ ਹੋ, ਬਾਕੀ ਤੁਸੀਂ ਕਹਿੰਦੇ ਕਿ ਤੁਹਾਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ। ਉਹ ਕਹਿੰਦੇ ਪਤਾ ਹੈ, ਜਨਮ ਜਨਮ ਕੀ ਇਸ ਮਨ ਕੋ ਮਨ ਲੱਗ ਗਈ, ਅੰਦਰ ਖੁਦਾ ਮੈਲ ਹੀ ਮੈਲ ਹੈ, ਹੋਰ ਕੁਛ ਨਹੀਂ, ਮੈਲ ਹੀ ਮੈਲ। ਅਸੀਂ ਕਹਿ ਦਿੰਦੇ ਕਿ ਤੁਹਾਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ। ਉਹ ਕਹਿੰਦੇ ਪਤਾ ਹੈ ਕੌਣ ਹੋ, ਸਭ ਕੋ ਭਰਿਆ ਫੂਕ, ਹਉਮੈ ਦੀ ਫੂਕ ਨਾਲ ਸਾਰੇ ਭਰੇ ਪਏ, ਵੀ ਨੋ ਜੀ। ਬਾਬਾ ਜੀ ਕਹਿੰਦੇ ਮੈਂ ਨਹੀਂ ਕਹਿ ਰਿਹਾ ਤੁਹਾਨੂੰ, ਗੁਰੂ ਬਾਬਾ ਜੀ ਕਹਿੰਦੇ ਅਸੀਂ ਐਗਜੈਕਟਲੀ ਜਾਣਦੇ ਹਾਂ ਕਿ ਤੁਸੀਂ ਕੌਣ ਹੋ, ਹਉਮੈ ਦੀ ਫੂਕ ਦੇ ਨਾਲ ਭਰੇ ਪਏ, ਹੱਡੀਆਂ ਬਿਸਤਾ ਮਾਸ ਲਹੂ ਨਾੜੀਆਂ ਦਾ ਇੱਕ ਪਿੰਜਰਾ ਹੋ, ਅਤੇ ਇਹ ਪਿੰਜਰੇ ਦਾ ਇਤਨਾ ਵੀ ਪਰਿਭਾਸ਼ਾ ਨਹੀਂ ਹੈ, ਕਿਆ ਪ੍ਰਵਾਸਾ ਇਸ ਪਾਂਡੇ ਦਾ, ਇਤਨਾ ਕੁ ਲਾਗੇ ਠਨਕਾ, ਇਤਨਾ ਕੁ ਠਨਕਾ ਲੱਗੇ ਕਿ ਇਹ ਚੁੱਪ ਸਕਦਾ ਹੈ, ਮੁੜ ਕੇ ਦੁਆਰਾ ਇਹ ਜੁੜਦਾ ਨਹੀਂ। ਇਸ ਕਰਕੇ ਕਹਿੰਦੇ ਮੌਤ ਨੂੰ ਯਾਦ ਰੱਖੋ, ਮੌਤ ਨੂੰ ਯਾਦ ਰੱਖੋਗੇ ਕਿ ਤੁਹਾਡੀ ਅਟੈਚਮੈਂਟ ਕਿਉਂ ਹੈ ਆਪਣੇ ਆਪ ਨਾਲ, ਆਪਣੇ ਤਨ ਨਾਲ, ਆਪਣੇ ਬਾਕੀ ਤਮਾਮ ਚੀਜ਼ਾਂ ਦੇ ਨਾਲ, ਟੁੱਟਣ ਦਾ, ਤੋੜਨ ਦਾ, ਜੀਵਨ 'ਚ ਵੈਰਾਗ ਪੈਦਾ ਕਰਨ ਦਾ ਇੱਕ ਹੀ ਸਾਧਨ ਹੈ ਕਿ ਮੌਤ ਨੂੰ ਯਾਦ ਰੱਖੋ। ਜੇ ਮੌਤ ਨੂੰ ਯਾਦ ਰੱਖੇਗਾ ਉਸ ਵੀ ਹੀ ਜ਼ਿੰਦਗੀ ਦੇ ਵਿੱਚ ਫਰਦਰ ਸਵਾਲ ਆਉਣਗੇ ਕਿ ਮੌਤ ਤੋਂ ਬਾਅਦ ਕੀ ਹੋਏਗਾ, ਫਿਰ ਮੈਂ ਕੀ ਬਣਾਂਗਾ, ਅਦਰਵਾਈਜ਼ ਇਹ ਕੁਸ਼ਚਨ ਪੈਦਾ ਨਹੀਂ ਹੋਏਗਾ। ਸੋ ਗੁਰੂ ਦੀ ਟੀਚਿੰਗ ਦੇ ਵਿੱਚ ਦੂਸਰਾ ਪੁਆਇੰਟ ਇਹ ਆਉਂਦਾ ਹੈ ਕਿ ਮੌਤ ਨੂੰ ਯਾਦ ਰੱਖੋ। ਹੁਣ ਮੈਨੂੰ ਦੱਸੋ ਇਹ ਮੱਤ ਕਿੱਥੇ ਮਿਲਦੀ ਹੈ, ਜੇ ਮਿਲਦੀ ਹੈ ਤਾਂ ਦੱਸੋ। ਕੋਈ ਯੂਨੀਵਰਸਿਟੀ ਲਾਅ ਦੇ ਕੋਰਸ, ਮੈਡੀਸਨ ਦੇ ਕੋਰਸ ਦੇ ਵਿੱਚ ਜਾਂ ਹੋਰ ਕਿਸੇ ਕੋਰਸ ਦੇ ਵਿੱਚ ਇਹ ਸਿਖਾਉਂਦੇ ਹਨ ਕਿ ਮਰਨਾ ਵੀ ਯਾਦ ਰੱਖੋ, ਬਿਲਕੁਲ ਇਹ ਹੈ ਗੁਰੂ ਦੀ ਮੱਤ। ਜੋ ਅਸੈਂਸ਼ਲ ਚੀਜ਼ਾਂ ਗੁਰੂ ਦੀ ਮੱਤ ਵਿੱਚ ਸਿਖਾ ਲਈਆਂ ਜਾਂਦੀਆਂ ਹਨ ਉਹ ਦੁਨੀਆਂ ਦੀ ਕਿਸੇ ਵੀ ਹੋਰ ਮੱਤ ਦੇ ਦਾਇਰੇ ਦੇ ਵਿੱਚ ਆਉਂਦੀਆਂ ਹੀ ਨਹੀਂ ਹਨ। ਹੋਰ ਬਹੁਤ ਕੁਛ ਹੈ ਗੁਰੂ ਮਹਾਰਾਜ ਸਿਖਾਲਦੇ ਹਨ, ਸਾਦਾ ਰਹੋ, ਸਾਦੇ ਰਹੋ। ਹੁਣ ਇਹ ਕੌਣ ਸਿਖਾਲਦਾ ਹੈ ਕਿ ਸਾਦੇ ਰਹੋ, ਸਾਡੀਆਂ ਲਾਈਫ 'ਚ ਹੁਣ ਬਹੁਤ ਸੋਫਿਸਟੀਕੇਟਡ ਹਨ, ਬੜੀਆਂ ਕੰਪਲੀਕੇਟਡ ਹਨ, ਬੜੀਆਂ ਲਗਜ਼ਰੀਅਸ ਹਨ, ਇਸ ਕਰਕੇ ਐਕਸਪੈਂਸਿਵ ਵੀ ਹਨ, ਐਕਸਪੈਂਸਿਵ ਹੋਣ ਕਰਕੇ ਫਿਰ ਸਟ੍ਰੈਸਫੁਲ ਵੀ ਹਨ ਅਤੇ ਬਹੁਤ ਸਾਰੀ ਐਂਗਜ਼ਾਇਟੀ ਦਾ ਕਾਰਨ ਬਣਦੀਆਂ ਹਨ। ਪਰ ਮਹਾਰਾਜ ਜੀ ਕਹਿੰਦੇ ਸਾਰੇ ਦਾ ਸਾਰਾ ਅਵੋਇਡ

परमेश्वर बंत बनाई फिर डोलत कतू नाही साचे।

ਸਤਿਗੁਰਾਂ ਦੇ ਦਰੋਂ ਕਰੋ ਵਰਸਾਈ ਹੋਈ ਸਮੂਹ ਸਾਧ ਸੰਗਤ ਜੀ, ਮਹਿਬੂਬੇ ਬੇਕਸਾਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਵਤਾਰ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਕੋਟਾਨ ਕੋਟ ਵਧਾਈਆਂ ਹੋਣ। ਇਸ ਦਾ ਪ੍ਰਗਟਾਵਾ ਸੰਪੂਰਨ ਫਤਿਹ ਨਾਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਰਦੂ ਦਾ ਇੱਕ ਸ਼ੇਰ, ਆ ਗਏ ਸ਼ਮਾ ਹਕੀਕਤ ਖੁਦ ਮਜਾਜ਼ੀ ਰੰਗ ਮੇ, ਪਰਮਾਤਮਾ ਸਾਡੇ ਵਾਂਗੂ ਪੰਜ ਭੂਤਕ ਸ਼ਰੀਰ, ਸ਼ਮਾ ਹਕੀਕਤ ਰੱਬ ਜੀ ਪੰਜ ਭੂਤਕ ਸ਼ਰੀਰ ਧਾਰ ਕੇ ਆ ਗਿਆ ਹੈ ਬਈ। ਹੁਣ ਤੇ ਦਰਸ਼ਨ ਕਰ ਲਓ, ਜੀਵਨ ਸਫਲਾ ਲਓ,

نحال ہو جاؤ. آگئی شمع حقیقت خود مجازی رنگ میں، وسطے ہونے لگی پیدا جہاں آنے تنگ میں. تنگیاں کھلا وچ بدل گئیاں نے، تنگیاں کشادہ ہو گئیاں نے، وسطاں وچ آ گئیاں نے. اس لئے اس محبوب دے درشن دیدار کرن دی آپ نوں سب ودھائیاں جی. میرا چت کردا ہے کہ ایک سجن کو اٹھ کے اپنی جگہ تو، ایک سجن چار پنجنا بلند بازی نال جکارا بلاؤ جی، ایک سجن اٹھو کوئی بھی. ਧੰਨਵਾਦ ਸਤਸੰਗ ਜੀ, ਬਹੁਤ ਬਹੁਤ ਧੰਨਵਾਦ. ਸਤਿਗੁਰਾਂ ਦੇ ਵੀ ਸ਼ੁਕਰ ਸ਼ੁਕਰਾਨਾ ਕਰੀਏ ਇਸ ਕਰਕੇ ਕਿ ਹੋਸ਼ੋ ਹਵਾਸ ਦੀ ਕਾਇਮੀ ਦੇ ਵਿੱਚ ਵਿੱਚ ਹੀ ਮਾਲਕ ਹਰਕ੍ਰਿਸ਼ਨ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਪੁਰਬ ਆ ਗਿਆ ਹੈ. ਮੈਂ ਰਾਤੀ ਅਰਜ਼ ਕੀਤੀ ਸੀ ਅਸੀਂ ਇਸ ਪੁਰਬ ਤੇ ਅਕਸਰ ਬਾਲਾ ਪ੍ਰੀਤਮ ਜੀ ਦੇ ਆਪਣੇ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਵੀਦਾ ਹੈ. ਜਿਨ੍ਹਾਂ ਨੇ ਉੱਥੇ ਦੇ ਦਰਸ਼ਨ ਦੀਦਾਰ ਕੀਤੇ ਹਨ ਉੱਥੇ ਦੀਆਂ ਰੌਣਕਾਂ ਨੂੰ ਵੀ ਆਪ ਦਾ ਪਤਾ ਹੈ. ਉੱਥੇ ਕਿੰਨੀਆਂ ਖੁਸ਼ੀਆਂ ਵੰਡੀਆਂ ਜਾਂਦੀਆਂ ਨੇ ਇਹਦਾ ਵੀ ਆਪ ਸੰਗਤਾਂ ਨੂੰ ਪਤਾ ਹੈ. ਮੈਂ ਬੇਨਤੀ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਬੰਗਲਾ ਸਾਹਿਬ ਦਾ ਧਿਆਨ ਧਰਕੇ ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ. ਸਤਸੰਗ ਜੀ ਉੱਚੀ ਆਵਾਜ਼ ਨਾਲ ਕਹੋ, ਆਖੋ ਸਤਨਾਮ ਸ੍ਰੀ ਵਾਹਿਗੁਰੂ. ਮੁੱਖ ਮਸਤਕ ਰਸਨਾ ਪਵਿੱਤਰ ਕਰਨ ਲਈ ਬੰਗਲਾ ਸਾਹਿਬ ਦਾ ਧਿਆਨ ਧਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ. ਕੀਰਤਨ ਆਰੰਭ ਹੁੰਦਾ ਹੈ, ਲੇਕਿਨ ਜਿਹੜੀ ਗੱਲ ਆਦਰਯੋਗ ਸ਼ਾਹ ਸਾਹਿਬ ਜੀ ਕਹਿ ਗਏ ਨੇ ਮੈਂ ਵੀ ਕਹਿਣ ਲੱਗਾ ਹਾਂ. ਜਿਹਨਾਂ ਬੀਬੀਆਂ ਦੀ ਗੋਦੀ ਵਿੱਚ ਬੱਚੇ ਖੇਡ ਨਹੀਂ ਰਹੇ ਹਜੇ, ਔਰ ਜਿਹੜੇ ਬਜ਼ੁਰਗ ਵੀਰ ਉਂਝੇ ਹੀ ਫਿਰੀ ਜਾਂਦੇ ਨੇ, ਚਾਹ ਪੀ ਵੀ ਹਟੇ ਨੇ ਤੇ ਚਾਹ ਵਰਤਾਉਂਦੇ ਵੀ ਕੋਈ ਨਹੀਂ, ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਆ ਕੇ ਕੋਲ ਬੈਠ ਜਾਓ. ਏਦਾਂ ਹਾਲੀ ਸੰਗਤ ਭਾਵੇਂ ਅਖੀਰ ਤੱਕ ਆ ਜਾਏਗੀ, ਪਰ ਹਾਲੀ ਵਧੀਆ ਨਹੀਂ ਲੱਗਦਾ ਕਿ ਕਿਤੇ ਕਿਤੇ ਸਿੰਘ ਬੈਠੇ ਹੋਣ ਕਿਤੇ ਕਿਤੇ ਨਾ. ਬੀਬੀਆਂ ਭੈਣਾਂ ਔਰ ਵੀਰਾਂ ਪਾਸ ਬੇਨਤੀ ਹੈ, ਮੰਨ ਲਓ ਤਾਂ ਬਹੁਤ ਬਹੁਤ ਧੰਨਵਾਦ ਆ. ਸਤਿਗੁਰਾਂ ਦੇ ਇਸ ਉਪਲਕਸ਼ ਅੰਦਰ ਸ਼ਬਦ ਆਰੰਭ ਹੁੰਦਾ ਹੈ ਜੀ.

ਪ੍ਰਾਪਤ ਕਰ ਲਈ। ਟਹਿਲ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਮਹਿਲ ਪ੍ਰਾਪਤ ਹੋਵੇ ਔਰ ਖੱਡੀ ਚੋਂ ਗੱਦੀ ਪ੍ਰਾਪਤ ਕਰ ਲਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਖੱਡੀ ਤੋਂ ਗੱਦੀ, ਟਹਿਲ ਤੋਂ ਮਹਿਲ, ਚਾਕਰੀ ਤੋਂ ਠਾਕਰੀ ਔਰ ਗਾਗਰ ਤੋਂ ਰਮਾਲ ਉਜਾਗਰ ਹੋ ਗਏ। ਅੰਤਜਾਮੀ ਸਤਿਗੁਰੂ ਨੇ ਅੱਜ ਦੇ ਦਿਨ ਜੋਤੀ ਜੋਤ ਸਮਾਵਣ ਦਾ ਸਮਾਗਮ ਬਣਾ ਲਿਆ। ਜੋਤੀ ਜੋਤ ਸਮਾ ਗਏ। ਇਹ ਮੁਰਸ਼ਿਦੇ ਕਾਮਲ ਦੀ ਗੱਲ ਹੈ ਕਿ ਉਹਨਾਂ ਨੇ ਵੇਖ ਲਿਆ, ਏਦਾਂ ਹੀ ਜਿਵੇਂ ਸੱਚੇ ਪਾਤਸ਼ਾਹ ਜੀ ਪ੍ਰਕਾਸ਼ਮਾਨ ਹੈ ਨਾ, ਗੁਰੂ ਅੰਗਦ ਦੇਵ ਜੀ ਏਦਾਂ ਬੈਠੇ ਸਨ, ਸੰਗਤ ਸਾਰੀ ਇੱਧਰ ਨੂੰ ਵੇਂਦੀ ਪਈ ਸੀ ਤੇ ਬਾਬਾ ਅਮਰਦਾਸ ਵੀ ਕੋਲ ਹੀ ਬੈਠੇ ਸਨ। ਉਹ ਬਾਹਰੋਂ ਮਾਰੇ ਗਏ, ਲੁੱਟੇ ਗਏ, ਕੱਖ ਨਹੀਂ ਬਚਿਆ। ਕਰਦੇ ਕਰਦੇ ਇੱਕ ਜੁਲਾਹਾ ਤੇ ਜੁਲਾਈ ਆਏ। ਗੁਰੂ ਅੰਗਦ ਦੇਵ ਜੀ ਨੇ ਆਖਿਆ, ਅਮਰਦਾਸ ਬਾਬਾ ਉਹ ਕੀ ਹੈ, ਹਾਂ ਕੀ ਹੋ ਗਿਆ? ਆਖਣ ਲੱਗੇ, ਨਾ ਨਾ ਪਿਤਾ ਗੁਰੂ, ਸਤਿਗੁਰੂ ਕਹਿਣ, ਵੇਖ ਨਾ ਸਿਰ ਖਲਾਰੀ ਆ ਰਹੀ ਹੈ, ਬੱਚਿਆਂ ਦੇ ਕੱਪੜੇ ਕੋਈ ਨਹੀਂ, ਸਿਰ ਖਲਾ ਰਿਹਾ ਹੋਇਆ, ਪਤੀ ਵੀ ਬੇਹਾਲ ਹੋਇਆ ਹੋਇਆ ਆ ਰਿਹਾ, ਕੀ ਹੋ ਗਿਆ ਅੱਜ? ਹਾਲਾਂਕਿ ਗੁਰੂ ਅੰਗਦ ਦੇਵ ਜੀ ਨੂੰ ਸਭ ਪਤਾ ਹੈ, ਹੀ ਨੋਜ਼ ਐਵਰੀਥਿੰਗ, ਅੰਤਰਜਾਮੀ ਹੈ, ਪਰ ਫਿਰ ਵੀ ਉਜਾਗਰ ਕਰਨਾ ਹੈ ਨਾ। ਕਹਿਣ ਲੱਗੇ, ਅਮਰਦਾਸ ਉਹ ਦੇਖ ਕੀ ਹੋ ਰਿਹਾ? ਆਖਣ ਲੱਗੇ, ਸਤਿਗੁਰੂ ਮੁਰਸ਼ਦੇ ਕਾਮਲ, ਪੀਰਾਨ ਪੀਰ ਗੁਰੂ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਅੰਗਦ ਦੇਵ, ਜਦੋਂ ਮੈਂ ਖੱਡੀ ਵਿਚ ਡਿੱਗਿਆ ਸਾਂ ਨਾ ਅੱਧੀ ਰਾਤ ਵੇਲੇ ਤੇ ਪਾਣੀ ਵਿਚ ਡਿੱਗਿਆ ਸਾਂ, ਖੜਾਕ ਹੋਇਆ, ਇਹ ਤੁਹਾਨੂੰ ਕੁਝ ਕਹਿ ਦਿੱਤਾ ਹੈ? ਇਸਨੇ, ਬੀਬੀ ਨੇ ਤੁਹਾਨੂੰ ਕੁਝ ਕਹਿ ਦਿੱਤਾ? ਮੈਨੂੰ ਜੋ ਮਰਜ਼ੀ ਕਹਿ ਲੈਂਦੀ, ਮੈਂ ਚੱਲ ਜਾਣਾ ਸੀ, ਪਰ ਚੂੰਕਿ ਤੁਹਾਨੂੰ, ਤੁਸੀਂ ਤੇ ਪੂਰੇ ਸੂਰੇ ਸਤਿਗੁਰੂ, ਤੁਹਾਨੂੰ ਕੁਝ ਕਹਿ ਦਿੱਤਾ? ਮੈਨੂੰ ਕਹਿੰਦੀ ਮੈਂ ਚੱਲ ਜਾਂਦਾ, ਪਰ ਇਹ ਤੁਹਾਨੂੰ ਆਖ ਦਿੱਤਾ, ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਆਖੋ ਸਤਨਾਮ ਸ਼੍ਰੀ, ਮੈਂ ਚੱਲ ਨਾ ਸਕਿਆ। ਅੱਛਾ ਹੋਇਆ ਕੀ ਸੀ? ਕਹਿਣ ਲੱਗੇ, ਜਿਸ ਮੈਂ ਡਿੱਗਿਆ ਤਾਂ ਜੁਲਾਈ ਨੇ ਪੁੱਛਿਆ, ਜੁਲਾਈਏ ਵੇਖ ਬਾਹਰ ਕੌਣ ਕੀ ਹੈ? ਆਖਣ ਲੱਗੇ, ਸੁੱਤਾ ਰਾ ਹੋਵੇ ਸੁੱਤਾ ਰਾ, ਇਹ ਅਮਰੂ ਨਥਾਵਾਂ ਹੋਣਾ ਜਿਹੜਾ ਕੁੜਮਾਂ ਦੇ ਘਰ ਬੈਠ ਕੇ ਦਿਨ ਪਿਆ ਗੁਜ਼ਾਰਦਾ ਹੈ। ਵਾਹ, ਦੁਨੀਆ ਬੋਲਣ ਲੱਗੀ ਬਿਲਕੁਲ ਨਹੀਂ ਸੋਚਦੀ, ਬੋਲਣ ਤੋਂ ਬਾਅਦ ਵੀ ਨਹੀਂ ਸੋਚਦੀ, ਹਾਂ ਪਰ ਬੋਲਣਾ ਚਾਹੀਦਾ ਸੋਚ ਕੇ। ਥਿੰਕ ਬਿਫੋਰ ਯੂ ਸਪੀਕ ਐਂਡ ਜੰਪ ਬਿਫੋਰ ਯੂ ਲੀਵ। ਤੋ ਵੇਖਿਆ ਨਾ, ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਇਹਨਾਂ ਨੂੰ ਉਹ ਆ ਗਏ ਜੁਲਾਹਾ ਜੁਲਾਹੀ, ਕਹਿਣ ਲੱਗੇ ਸੱਚ ਸੱਚ ਦੱਸ ਦਿਓ। ਤੋ ਉਹ ਇੱਕ ਸ਼ੇਰ ਵਿੱਚ ਬਿਆਨ ਕਰਨ ਲੱਗਾ, ਸ਼ੇਰ ਸਰ ਲੰਬਾ ਹੈ ਪਰ ਸੁਰਤ ਵੀ ਐਡੀ ਲੰਬੀ ਕਰਕੇ ਸ਼ੇਰ ਸੁਣ ਲਓ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਕਹਿਣ ਲੱਗੇ, ਇਸਨੇ ਆਖਿਆ ਜੀ, ਜੇ ਅਮਰੂ ਬੇਨਵਾ ਹੋਗਾ, ਜਿਹਦਾ ਘਰ ਘਾੜ ਕੋਈ ਨਹੀਂ ਹੈ, ਆਖ ਵੀ ਦਿੱਤਾ ਕੁੜਮਾਂ ਦੇ ਬੂਹੇ ਤੇ, ਗਾਗਰ ਢੋ ਕੇ ਦਿਨ ਪਿਆ ਪੂਰੇ ਕਰਦਾ ਹੈ। ਕਹਿਣ ਲੱਗੇ ਅਮਰਦਾਸ, ਇਸਨੇ ਆਖਿਆ, ਜੇ ਅਮਰੂ ਬੇਨਵਾ ਹੋਗਾ, ਬੜਾ ਜੋ ਭਟਕਦਾ ਫਿਰਤਾ, ਨਾ ਕਬੂ ਚੈਨ ਪਾਤਾ ਹੈ, ਬਕਾਰਾ ਹੋ ਤੋ ਐਸਾ ਹੋ। ਲਿਖਣ ਵਾਲੇ ਕਹਿੰਦੇ ਨੇ, ਅੱਬਲ ਤਾਂ ਬੋਲੀ ਮਾਰੋ ਨਾ, ਜੇ ਮਾਰੋ ਤਾਂ ਐਸੀ ਮਾਰੋ ਭੇ ਅਗਲਾ ਯਾਦ ਕਰੇ। ਪਰ ਇੱਕ ਗੱਲ ਯਾਦ ਰੱਖਣਾ ਸਾਧ ਸੰਗਤ ਜੀ, ਵੂਡਸ ਹੀਲ ਬਟ ਨਾਟ ਇਲ ਵਰਡਸ। ਬੋਲੀ ਦੇ ਕਾਓ ਸਦਾ ਅੱਲੇ ਹੀ ਰਹਿੰਦੇ ਨੇ, ਸਦਾ ਅੱਲੇ ਹੀ ਰਹਿੰਦੇ ਨੇ, ਜ਼ਖਮ ਤੇ ਭਰ ਜਾਂਦੇ ਨੇ, ਪਰ ਬੋਲੀ ਦਾ ਕੀਤਾ ਹੋਇਆ ਘਾਓ ਸਦਾ ਰਿਸਦਾ ਰਿਸਦਾ ਰਿਸਦਾ ਰਹਿੰਦਾ। ਅਮਰਦਾਸ ਕਹਿਣ ਲੱਗੇ, ਬੋਲੀ ਮਾਰਤੀ, ਕਹਿਣ ਲੱਗੀ ਆ, ਜੇ ਅਮਰੂ ਬੇਨਵਾ ਹੋਗਾ, ਪੜਾ ਜੋ ਭਟਕਦਾ ਫਿਰਤਾ, ਨਾ ਕਬੂ ਚੈਨ ਪਾਤਾ ਹੈ, ਬਕਾਰਾ ਹੋ ਤੋ ਐਸਾ ਹੋ। ਕਹਿੰਦੇ ਤੁਸੀਂ ਫਿਰ ਕੀ ਕਿਹਾ? ਕਹਿੰਦੇ ਮੈਂ ਕਿਹਾ, ਅਰੀ ਪਗਲੀ, ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ, ਰੀ ਪਗਲੀ, ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ, ਉਸੀ ਦਮ ਹੋ ਗਈ ਪਾਗਲ, ਇਸ਼ਾਰਾ ਹੋ ਤੋ ਐਸਾ ਹੋ। ਲਿਖਾਰੀ ਕਹਿੰਦਾ ਐਨ ਉਸੇ ਵੇਲੇ ਚੱਲ ਖਿਲਰ ਗਿਆ, ਉਸਨੇ ਬੋਲੀ ਮਾਰੀ ਬੜੀ ਸਖਤ, ਇਹਨਾਂ ਜਵਾਬਨ ਇਸ਼ਾਰਾ ਬੜਾ ਕਸਦਾ ਕੀਤਾ ਜੀ, ਆਹ ਹਾਲ ਹੋ ਗਿਆ। ਸਤਿਗੁਰ ਕਹਿਣ ਲੱਗੇ, ਨਰਦ ਪੁੱਗ ਗਈ ਹੈ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਨਰਦ ਪੁੱਗ ਗਈ ਹੈ। ਏਦਾਂ ਦੀ ਗੱਲ ਮੁਰਸ਼ਦੇ ਕਾਮਲ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਕਰ ਦਿੱਤੀ, ਬਾਬਾ ਨਾਭ ਕਮਲ ਜੀ ਦੇ ਵੱਡੇ ਵਡੇਰੇ ਮੁਰਸ਼ਦੇ ਕਾਮਲ। ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ, ਹਾਲਾਂਕਿ ਉਹ ਬੜੀ ਪੁੱਜੀ ਹੋਈ ਸ਼ਖਸੀਅਤ ਸਨ, ਮਤਲਬ ਉਹਨਾਂ ਦੀ ਪ੍ਰਵਾਸ ਨਾ

ਸਖੋਪਤ ਤੁਰਿਆ ਤੋਂ ਵੀ ਉੱਪਰ ਅਵਸਥਾ ਪਹੁੰਚੀ ਹੋਈ, ਰੱਬ ਨਾਲ ਇੱਕਮਿਕ ਹੋਏ ਹੋਏ, ਉਹ ਜਗ ਨਾਲ ਤੋੜ ਕੇ ਰੱਬ ਨਾਲ ਇੱਕਮਿਕ ਹੋਏ ਪਏ। ਪਰ ਪਤਾ ਕਿਸੇ ਨੂੰ ਨਹੀਂ ਸੀ, ਉੱਥੇ ਹੀ ਰਹਿੰਦੇ ਸੀ ਨਾ, ਰਹਿਪੇ ਰਹਿ ਲਏ, ਝਿੰਗੜੀ ਰਹਿ ਲਏ, ਨੇੜੇ ਤੇੜੇ ਚਲੇ ਗਏ, ਹੋਰ ਚਲੇ ਗਏ, ਤੇ ਪਤਾ ਨਹੀਂ ਸੀ। ਲੇਕਿਨ ਇੱਕ ਦਿਨ ਐਸੀ ਬਾਤ ਹੋਈ, ਭਾਈ ਜਵਾਹਰ ਸਿੰਘ ਸਾਹਿਬ ਦੇ ਮਨ ਵਿੱਚ ਆਇਆ ਕਿ ਕਿਤੇ ਉਹ ਲੱਭ ਪਏ ਤੇ ਮੇਰੇ ਕੋਲ ਜਿਹੜੀਆਂ ਰੱਬੀ ਖਜ਼ਾਨੇ ਦੀਆਂ ਚਾਬੀਆਂ ਨਾ, ਮੈਂ ਦਾਤਾ ਸਾਰੀਆਂ ਉਹਨਾਂ ਨੂੰ ਦੇ ਦਵਾਂ, ਉਹਦੀ ਝੋਲੀ ਵਿੱਚ ਪਾ ਦਵਾਂ। ਕਿਹਦੀ ਗੱਲ ਹੈ ਜੀ? ਇਹਨਾਂ ਦੀ ਗੱਲ ਹੈ, ਰਾਜਾ ਸਾਹਿਬ ਜੀ ਦੀ, ਨਾਭ ਕਮਲ ਜੀ। ਇਹ ਕਦੋਂ ਦੀ ਗੱਲ ਹੈ? ਜਦੋਂ ਮਹੰਤ ਗੰਗਾ ਰਾਮ ਨੂੰ ਜਾ ਕੇ ਬੂਟਾ ਸਿੰਘ ਨੇ ਬੇਨਤੀ ਕੀਤੀ ਜੀ ਸਾਡੇ ਵੀ ਇੱਥੇ ਚਰਨ ਪਾਓ। ਮਹੰਤ ਗੰਗਾ ਰਾਮ ਦਾ ਇਹ ਬੜਾ ਨਾਮ, ਆਪਣੀ ਸੰਤ ਮੰਡਲੀ ਨੂੰ ਲੈ ਕੇ ਹਾਂ ਕਰਕੇ ਆ ਗਏ ਜੀ। ਇਧਰੋਂ ਪਿੰਡ ਵਾਲਿਆਂ ਨੇ ਬੜਾ ਹੀ ਸਤਿਕਾਰ ਕੀਤਾ, ਬਹੁਤ ਸਤਿਕਾਰ ਦਿੱਤਾ, ਆਦਰ ਦਿੱਤਾ ਬੜਾ। ਉਹਨਾਂ ਦੇ ਘੋੜੇ ਸੰਭਾਲੇ, ਉਹਨਾਂ ਦੇ ਊਠ ਸੰਭਾਲੇ, ਉਹਨਾਂ ਦੇ ਗੱਡੇ ਸੰਭਾਲੇ ਔਰ ਸਾਰਿਆਂ ਨੂੰ ਨਿਹਾਰੀਆਂ ਦਿੱਤੀਆਂ ਤੇ ਬੜੀ ਪਿੰਡ ਵਿਚ ਰੌਣਕ, ਜਿਵੇਂ ਬਹੁਤ ਵੱਡੀ ਜੰਜ ਆਵੇ ਨਾ ਉਹਦਾ ਸਵਾਗਤ ਕਰੀਦਾ। ਏਦਾਂ ਸੰਤ ਮੰਡੀ ਦਾ ਪਿੰਡ ਵਾਲਿਆਂ ਨੇ, ਝਿੰਗੜਾ ਵਾਲਿਆਂ ਨੇ ਸਵਾਗਤ ਕੀਤਾ। ਪਿੰਡ ਵਾਲਿਆਂ ਨੇ ਵੇਖਿਆ ਇੱਕ ਬੱਚਾ ਵਿਚ 15 ਕੁ ਵਰਿਆਂ ਦਾ ਬੜਾ ਜਲਵਾਨਮਾ ਹੈ, ਉਹਦੀ ਸ਼ਕਲੋ ਸੂਰਤ ਤੋਂ ਤਾਂ ਰੁਸ਼ਨਾਈ ਨਿਕਲਦੀ ਹੈ, ਕਿਰਨਾਂ ਨਿਕਲਦੀਆਂ ਨੇ। 2 ਕੁ ਦਿਨਾਂ ਵਿਚ ਪਿੰਡਾਂ ਦੇ ਬੰਦਿਆਂ ਨੇ, ਬੀਬੀਆਂ ਨੇ ਦੇਖ ਲਿਆ ਕਿ ਇਹ ਜਿਹੜਾ 15 ਕੁ ਵਰਿਆਂ ਦਾ ਮੁੰਡਾ ਹੈ ਨਾ, ਇਹ ਸਾਡੇ ਝਿੰਗੜਾਂ ਦਾ ਅਸਲੀ ਵਾਲੀ ਵਾਰਸ ਇਹ ਹੀ ਹੈ, ਇਹ ਹੀ ਹੈ। ਪਿੰਡ ਵਿਚ ਵਿਚਰਦਿਆਂ ਸਹਿਜ ਪਾਠ ਰੱਖ ਲੈ, ਕਥਾ ਕੀਰਤਨ ਹੋਣ ਲੱਗ ਪਿਆ ਔਰ ਬੜਾ ਹੀ ਆਨੰਦ ਬਣ ਗਿਆ, ਬੜਾ ਹੀ ਆਨੰਦ ਬਣ ਗਿਆ। ਤੇ ਉਧਰ ਭਾਈ ਜਵਾਹਰ ਸਿੰਘ ਸਾਹਿਬ ਜੀ ਇਹ ਸੋਚਣ ਕਿ ਮੁੰਡਾ ਕਦੋਂ ਮੈਨੂੰ ਮਿਲੇ ਤੇ ਮੈਂ ਉਹਨੂੰ ਖਿੱਚ ਲਵਾਂ। ਪ੍ਰਸ਼ਾਦਾ ਛਕਣ ਗਏ, ਭਾਈ ਬੂਟਾ ਸਿੰਘ ਨੇ ਸਾਰੀ ਸੰਤ ਮੰਡਲੀ ਦਾ ਲੰਗਰ ਕੀਤਾ, ਪ੍ਰਸ਼ਾਦ ਛਕਾਇਆ, ਹੋਰ ਜਿਹੜੇ ਪਿੰਡ ਦੇ ਵੀ ਸੀਗੇ ਉਹਨਾਂ ਨੂੰ ਵੀ ਛਕਾਇਆ, ਗਦਗਦ ਹੋ ਗਏ ਸਾਰੇ। ਜਦੋਂ ਸੰਤ ਮੰਡਲੀ ਵਾਪਸ ਆ ਰਹੀ ਸੀ ਨਾ, ਤਾਂ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਸ ਬੱਚੇ ਨੂੰ ਖਿੱਚ ਲਿਆ, ਆਪਣੇ ਵੱਲ ਕਰ ਲਿਆ, ਕੱਢ ਲਿਆ। ਆਖਣ ਲੱਗੇ, ਬੱਚਾ ਕਿੱਥੇ ਸੰਤ ਮੰਡਲੀ ਨਾਲ ਫਿਰਦਾ ਪਿਆ, ਆ ਮੇਰੇ ਨਾਲ। ਆਪਣੇ ਕੋਲ ਲੈ ਗਏ ਨਾ ਔਰ ਜਾਂਦਿਆਂ ਜਾਂਦਿਆਂ ਆਪਣੇ ਆਸਣ ਤੇ ਬਿਠਾ ਦਿੱਤਾ। ਸਾਸਨ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜਵਾਹਰ ਸਿੰਘ ਸਾਹਿਬ ਜੀ ਨੇ 15 ਵਰੇ ਦੇ ਇਸ ਬੱਚੇ ਨੂੰ ਆਪਣੇ ਆਸਣ ਤੇ ਬਿਠਾਲ ਦਿੱਤਾ, ਉਠਾਲ ਕੇ ਫਿਰ ਜੱਫੀ ਪਾ ਲਈ। ਜੱਫੀ ਵੀ ਏਦਾਂ ਦੀ ਪਾਈ, ਮੈਨੂੰ ਮਾਫ ਕਰ ਦੇਣ, ਮੈਂ ਮਿਸਾਲ ਦੇਣ ਲੱਗਾ, ਬੜੀ ਗਜ਼ਬ ਦੀ ਮਿਸਾਲ ਹੈ। ਜੱਫੀ ਇੰਜ ਘੁੱਟ ਕੇ ਪਾਈ ਜਿਵੇਂ ਗੁਰੂ ਅੰਗਦ ਦੇਵ ਨੂੰ, ਲਹਿਣਾ ਜੀ ਨੂੰ, ਭਾਈ ਲਹਿਣਾ ਜੀ ਨੂੰ ਬਾਬੇ ਨਾਨਕ ਨੇ ਉਹ ਉਜਾੜਾਂ ਵਿਚ ਜੰਗਲਾਂ ਵਿਚ ਜੱਫੀ ਪਾ ਕੇ ਸਾਹਾਂ ਦੀ ਸਾਂਝ ਪੈਦਾ ਕੀਤੀ, ਦਿਲ ਦੀ ਧੜਕਣ ਪੈਦਾ ਕਰ ਲਈ, ਸਾਂਝ ਬਣਾ ਲਈ। ਤੇ ਨਾਲੇ ਸਵਾਲ ਕਰ ਦਿੱਤਾ, ਲੈਣਿਆ ਤੂੰ ਪਿੱਛੇ ਨੂੰ ਮੁੜਿਆ ਨਹੀਂ, ਗਿਆ ਕਿਉਂ ਨਹੀਂ? ਆਖਣ ਲੱਗਾ, ਹੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਤੇ ਅੰਤਰਜਾਮੀ ਹੋ। ਨਾਨਾ ਮੈਂ ਪਿੱਛੇ ਨੂੰ ਮਾਇਆ ਵੀ ਛਿੱਬੀ, ਪਿੱਛੇ ਨੂੰ ਮੋਹਰਾਂ ਵੀ ਸੁੱਟੀਆਂ, ਪਿੱਛੇ ਨੂੰ ਰੁਪਇਆ ਪੈਸਾ ਵੀ ਸੁੱਟਿਆ, ਜਿਹੜੇ ਕੋਈ ਨਹੀਂ ਮੁੜੇ ਉਹਨਾਂ ਪਿੱਛੇ ਮੈਂ ਕੁੱਤੇ ਲਾ ਦਿੱਤੇ, ਕੁਤਕਾ ਵੀ ਚਲਾ ਦਿੱਤਾ, ਪਰ ਤੂੰ ਨਹੀਂ ਮੁੜਿਓ ਪਿੱਛੇ ਨੂੰ। ਹੱਥ ਜੋੜ ਕੇ ਲੈਣਾ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਿੱਛੇ ਕੋਈ ਸੀ, ਜਿਨ੍ਹਾਂ ਦਾ ਪਿੱਛੇ ਕੋਈ ਠਿਕਾਣਾ ਸੀ, ਜਿਨ੍ਹਾਂ ਦਾ ਪਿੱਛੇ ਕੋਈ ਮਸਕਨ ਸੀ, ਜਿਨ੍ਹਾਂ ਦਾ ਕੋਈ ਘਰ ਘਾਟ ਸੀ, ਜਿਨ੍ਹਾਂ ਦਾ ਕੋਈ ਥਾਂ ਦਿੱਤਾ ਸੀ, ਉਹ ਸਾਰੇ ਮੁੜ ਗਏ। ਪਰ ਜਿਹਦਾ ਥਾਂ ਦਿੱਤਾ ਤੂੰ ਹੋਵੇ ਉਹ ਕਿੱਥੇ ਨੂੰ ਮੁੜ ਜਾਏ ਜੀ? ਸਾਸੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਨਕ ਪਾਤਸ਼ਾਹ ਕਹਿਣ ਲੱਗੇ, ਲੈਣਿਆ ਆ ਬਗਲਗੀਰ ਹੋਈਏ, ਸਾਹ ਸਾਂਝੇ ਕੀਤੇ, ਦਿਲ ਦੀ ਧੜਕਣ ਸਾਂਝੀ ਕੀਤੀ, ਜਾਪ ਦਾ ਵਟਾਂਦਰਾ ਕੀਤਾ, ਤੇ ਨਾਲੇ ਕਹਿਣ ਲੱਗੇ, ਲੈਣਿਆ ਮੈਂ ਵੀ ਅੱਜ ਤੱਕ ਆਪਣਾ ਘਰ ਘਾਟ ਔਰ ਥਾਂ ਬਣਾਉਣ ਲਈ ਢੂੰਡਦਾ ਹੀ ਪਿਆ ਸਾਂ, ਰੱਬ ਨੇ ਬੜੀ ਕਿਰਪਾ ਕੀਤੀ, ਖੁਦਾਵੰਦ ਕੀ ਵਾਹਿਗੁਰੂ ਜੀ ਨੇ ਤੈਨੂੰ ਬਣਾ ਦਿੱਤਾ, ਅੱਜ ਮੈਂ ਆਪਣੀ ਜੋਤ ਜਿਹੜੀ ਮੈਨੂੰ ਮਿਲੀ ਸੀ ਨਾ ਗੁਰੂ ਰੱਬ ਜੀ ਵੱਲੋਂ, ਉਹ ਤੇਰੇ ਵਿਚ ਇੰਸਪਾਇਰ ਕਰਦਾ, ਤੂੰ ਤੇ ਮੈਂ ਇੱਕ ਹੋ ਗਏ ਹਾਂ। ਛੇ ਸੁਣਨਾ ਜੀ, ਇਸ਼ਕ ਕੀ ਭੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ, ਭਾਈ ਲਹਿਣੇ ਜੀ ਨੂੰ ਇਸ਼ਕ ਕੀ ਭੱਟੀ ਮੈਂ, ਬਾਬਾ ਨਾਨਕ ਦੇਵ ਜੀ ਨੇ ਲਹਿਣੇ ਨੂੰ
عشق کی بھٹی میں جس دم ڈال کر کندن کیا، لہنے سے انگد کیا، انگد سے اللہ کر دیا، لہنے سے انگد کیا اور انگد سے اللہ کر دیا. ادا ہی بھائی صاحب بھائی جواہر سنگھ صاحب جی نے انہ واسطے اداب و القاب تے بڑے چاہیے نے، پر اتہاس بھائی صاحب ہی لکھا ہے. بھائی صاحب جی نے گلوکڑی چ لے لیا راجا صاحب نے ناب کمل جی نو، بس ایک مک ہو گئے، کہنے لگے آ گدیاں سنبھالو، آ چابیاں سنبھالو، آ خزانہ سنبھالو. تے ادھر مہنت نو بھی پتا لگ گیا پہ اے جڑا جوان پتر سگا نا بیٹا سی میرا، چیلے بیٹے ہی ہوندے نے، یہ تو ہن نکل گیا ہاتھوں، ہن نہیں آئے گا. بھائی جواہر سنگھ صاحب دی کرنی بہت وڈی، کرنی نال ہی ہر جگہ اثر پیندا ہے ساتھ سنگت جی، جنی ودیا کرنی اُنا ودیا اثر، تے جنی گٹیا کرنی اونی دوجا فلن دی بلینس. اس لئی اچھے پیر نے پورے گورے سورے وریام بھائی جواہر سنگھ صاحب جی نے انہاں نو گلوکڑی پاتی تے اپنی گدی دیتی، اپنے آسن تے بٹھا لیا، ستکار کیتا، پر نال ہی اے گدی بھی دیتی. بس انہاں کول وچر دیا وچر دیا انیاں تماں پی گئیاں، بینت بینت ور دتے، بڑے بڑے دے اجڑے گھر وسائے، بڑے بڑے واسطے خوب پیاسیاں واسطے لوا دتے. تے ایک دن پھر راجا صاحب جی نے نا بڑی پرسنتا وچ آ کے، بڑی خوشی وچ آ کے اپنے مرشد کامل واسطے، اپنے پیر واسطے، پورے استاد واسطے، پورے گرو لئی دو چار کبیت اچارن کیتے، دو چار سوئیے اچارن کیتے.

0: ਸਮਾਪਤੀ ਕਰਦਿਆਂ ਹੋਇਆਂ ਅਰਜ਼ ਕਰਦਾ ਹਾਂ, ਪਰਮਾਤਮਾ ਨੂੰ ਮਿਲਣ ਵਾਸਤੇ ਵੀ ਪਹਿਲੀ ਗੱਲ ਹੈ ਸੁਣਨਾ ਜੀ, ਮੁਰਸ਼ਿਦ ਕਾਮਲ ਰੱਬ ਜੀ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੀ ਗੱਲ ਹੈ ਕਿ ਮੁਰਸ਼ਿਦ ਕਾਮਲ, ਦੂਸਰਾ ਮੁਰੀਦ ਆਮਲ ਖੁਦਾ ਸ਼ਾਮਲ। ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਚੱਕਰਾਂ ਪਾ ਖਾਕ ਸਮਝ ਕੇ ਮਾਫ਼ ਕਰਨਾ।
1: You are listening to SeekNet Radio, broadcasting live Gurbani Kirtan 24 hours a day from around the world.

ਇਹ ਸ਼ਬਦ ਵੀਰ ਰਸ ਵਿੱਚ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਰਾਨੇ ਦੀ ਸ਼ਕਲ ਵਿੱਚ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ। ਅਸੀਂ ਜਿਸ ਤਰ੍ਹਾਂ ਆਪਣੇ ਉਸਤਾਦਾਂ ਕੋਲੋਂ ਸਿੱਖਿਆ ਹੈ ਆਪ ਜੀ ਸਾਹਮਣੇ ਪੇਟ ਕਰਦੇ ਹਾਂ। ਚਾਗਿਰਦੰ ਨਾਗਿਰਦੰ ਬਾਗਿਰਦੰ ਬਾਗਿ ਚਾਗਿਰ

ਕਿੱਡਾ ਵਜ਼ਨ ਹੈ ਇਸ ਪੰਕਤੀ ਦੇ ਅੰਦਰ, ਜਰਾ ਸੋਚੋ ਕਿ ਸਤਿਗੁਰ ਨੇ ਕੀ ਭੇਦ ਰੱਖਿਆ। ਇੱਕ ਬੇਬਲ ਹੋਈ ਹੋਈ ਜੀਵ ਰੂਪ ਇਸਤਰੀ ਸਤਿਗੁਰ ਦੇ ਚਰਨਾਂ ਚ ਅਰਦਾਸ ਕਰਦੀ ਏ, ਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦਾ ਨਕਸ਼ਾ ਬੜਾ ਸੁੰਦਰ ਖਿੱਚਿਆ। ਪੰਕਤੀਆਂ ਦੋਨਾਂ ਦਾ ਡਿਸਟੈਂਸ ਹੈ ਭਾਵੇਂ, ਪਰ ਫਾਸਲਾ ਜ਼ਰੂਰ ਹੈ, ਪਰ ਅੰਤ ਜਿਹੜਾ ਹੈ ਨਾ, ਸ਼ਬਦ ਦਾ ਪਿਆਰ, ਸ਼ਬਦ ਦੀ ਮਿਲਾਵਟ, ਸ਼ਬਦ ਦਾ ਸੰਗ੍ਰਹਿ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇੱਥੇ ਆ ਕੇ ਕੀਤਾ। ਜੀਵ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਿਹਾਰ ਜੀਓ, ਕਿਉਂਕਿ ਦਯੁਗ ਸਾਈ ਮੀਤਲਾ ਤੂੰ ਸੰਗ ਹਮਾਰੇ ਬਾਤ। ਇਹਦਾ ਮਤਲਬ ਇਹ ਹੋਇਆ ਬਈ, ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜਿਹੜੇ ਸ਼ਬਦ ਦੀ ਪੰਕਤੀ ਲਿਖੀ ਹੈ ਨਾ, ਇਸ ਦਾ ਭਾਵ ਬੜਾ ਗਹਿਰਾ ਬਈ। ਹੋ ਅਕਾਲ ਪੁਰਖ ਮਹਾਰਾਜ, ਹੇ ਨਿਰੰਕਾਰ, ਹੇ ਪਿਆਰੇ ਪਤੀ ਗੁਰਦੇਵ, ਹੇ ਮਾਲਕ, ਹੇ ਸਵਾਮੀ, ਹੇ ਮੇਰੇ ਪਿਆਰੇ ਮਹਿਬੂਬ, ਦੁਨੀਆਂ ਦੇ ਰਚਨਹਾਰ ਦਾਤਾ, ਤੂੰ ਸਾਡੇ ਸੰਗ ਰਹਿੰਦਾ ਸੈਂ, ਸਾਡੇ ਨਾਲ ਜਿਉਂਦਾ ਸੈਂ, ਸਾਡੇ ਨਾਲ ਨਾਲ ਚੱਲਦਾ ਸੈਂ। ਸਾਡੇ ਘਰ ਦੇ ਅੰਦਰ ਤੇਰਾ ਨਿਵਾਸ ਸੀ, ਤੇਰਾ ਸਾਡੇ ਘਰ ਦੇ ਅੰਦਰ ਵਾਸਾ ਸੀ, ਸਾਡੇ ਸਿਰ ਉੱਪਰ ਤੇਰਾ ਹੱਥ ਸੀ। ਗਰੀਬ ਨਵਾਜ ਸੱਚੇ ਪਾਤਸ਼ਾਹ, ਪਤਾ ਨੀ ਕੀ ਕਾਰਨ ਹੋਇਆ, ਤੂੰ ਸਾਥੋਂ ਵਿਛੜ ਗਿਆ, ਤੂੰ ਸਾਡੇ ਘਰ ਵਿੱਚੋਂ ਚਲਾ ਗਿਆ। ਸਤਿਗੁਰਾ, ਤੂੰ ਸਾਡੇ ਘਰ ਵਿੱਚ ਨਹੀਂ ਰਿਹਾ, ਤੇਰਾ ਹੱਥ ਸਾਡੇ ਸਿਰ ਉੱਪਰ ਨਹੀਂ ਰਿਹਾ। ਮਿਹਰਬਾਨ ਗੁਸਾਈ, ਤੇਰੀ ਕਿਰਪਾ ਸਾਡੇ ਘਰ ਅੰਦਰ ਨਹੀਂ ਰਹੀ। ਬੜਾ ਸਮਾਂ ਹੋ ਗਿਆ ਦਰਸ਼ਨ ਕੀਤੇ ਆ, ਤੂੰ ਤੇ ਸਾਡੇ ਨਾਲ ਰਹਿੰਦਾ ਸੈਂ, ਕੋਈ ਗੱਲ ਤੇ ਦੱਸ, ਨਾਰਾਜ਼ ਕਿਉਂ ਹੋਇਆ? ਨਾਰਾਜ਼ਗੀ ਹੈ, ਕੁਲ ਦੱਸ ਵੀ ਕਿਹੜੀ ਨਾਰਾਜ਼ਗੀ ਹੈ, ਕੀ ਭੁੱਲ ਹੋਈ ਹੈ, ਕੀ ਗਲਤੀ ਹੋਈ ਹੈ। ਜੀਵ ਰੂਪ

ਕੁੜੀ ਵੀ ਆਪਣੇ ਪਤੀ ਦੇ ਚਰਨਾਂ ਚ ਅਰਦਾਸ ਕਰਦੀ ਨਾ, ਮਹਾਰਾਜ ਸਵਾਮੀ ਮਾਲਕ ਪਿਆਰੇ ਪਤੀ ਗੁਰਦੇਵ ਜੀ ਹੋ, ਕੀ ਭੁੱਲ ਹੋਈ ਹੈ, ਨਾਰਾਜ਼ ਹੋ ਗਏ, ਮੂੰਹ ਫੇਰ ਕੇ ਬੈਠੇ ਹੋਏ ਹੋ, ਕੀ ਗੱਲ ਹੋਈ, ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਕਿੱਡੀ ਬੇਬਲਤਾ ਦੀ ਅਵਸਥਾ ਹੈ, ਕਿੱਡੀ ਵਿਛੋੜੇ ਦੀ ਅਵਸਥਾ ਹੈ, ਕਿੱਡੀ ਬੈਰਾਗ ਦੀ ਅਵਸਥਾ ਹੈ। ਕਹਿੰਦੇ ਕਲਵਤ ਤੇ ਸਿਰ ਦੇ ਉੱਪਰ ਧਰਿਆ ਜਾਵੇ, ਸਰੀਰ ਆਰੇ ਨਾਲ ਦੋ ਫਾੜ ਹੋ ਜਾਵੇ, ਮੈਨੂੰ ਮਨਜ਼ੂਰ ਹੈ। ਪਰ ਹੇ ਪਿਆਰੇ ਪਤੀ, ਹੇ ਪਿਆਰੇ ਗੁਰਦੇਵ, ਹੇ ਪਿਆਰੇ ਮਾਲਕ, ਤੇਰੀ ਪਿੱਠ ਤੇਰਾ ਮੂੰਹ ਪਰਲੇ ਪਾਸੇ ਸਾਨੂੰ ਪਰਵਾਨ ਨਹੀਂ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਮਾਰੀ ਮੁਖ ਫੇਰ ਪਿਆਰੇ, ਕਰਵਟ ਦੇ। ਤੂੰ ਮੈਨੂੰ ਮਾਰਨਾ ਤੇ ਉਦਾਂ ਹੀ ਗਲਾ ਘੁੱਟ ਕੇ ਮਾਰ ਦੇ ਨਾ, ਮੈਨੂੰ ਕਰਵਟ ਦੇ ਕੇ, ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ, ਕਿਉਂ ਪਰਾਂ ਨੂੰ ਮੂੰਹ ਕਰਕੇ ਮੈਨੂੰ ਮਾਰ ਰਿਹਾ, ਕਿਉਂ ਨਾਰਾਜ਼ ਹੋ ਕੇ ਮਾਰ ਰਿਹਾ। ਸਤਿਗੁਰਾ ਨਾਰਾਜ਼ ਨਾ ਹੋ, ਤੂੰ ਸੰਗ ਹਮਾਰੇ ਬਾਸ ਜੀਓ, ਤੂੰ ਸਾਡੇ ਸੰਗ ਰਹਿ, ਸਾਡੇ ਘਰ ਅੰਦਰ ਰਹਿ, ਤੇਰੀ ਸੇਵਾ ਕਰੀਏ, ਤੇਰੇ ਚਰਨਾਂ ਦੀ ਪੂਜਾ ਕਰੀਏ, ਤੇਰੇ ਚਰਨਾਂ ਨੂੰ ਚੁੰਮੀਏ, ਤੇਰੇ ਚਰਨਾਂ ਨੂੰ ਦੋਨੋਂ ਵਕਤ ਪਖਾਰੀਏ ਦਾਤਾ। ਪਰ ਗੱਲ ਤੇ ਦੱਸ ਨਾ, ਨਾਰਾਜ਼ ਕਿਉਂ ਹੋਇਆ, ਗਿਆ ਕਿਉਂ ਹੈ ਘਰੋਂ, ਜੀ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਹਾਰ ਜੀ। ਉਹ ਪ੍ਰਾਣ ਦੇ ਮਾਲਕ ਪਤੀ, ਜੀਓ ਦੇਣ ਵਾਲੇ ਦਾਤਾ, ਤੇਰੇ ਤੋਂ ਤੇ ਇੱਕ ਇੱਕ ਖਿਨ ਮਾਰਨੇ ਜਾਣੇ ਆ, ਦਿਨ ਦੇ ਅੰਦਰ ਲੱਖਾਂ ਵਾਰ ਨੀ, ਕਰੋੜਾਂ ਵਾਰ ਨੀ, ਜਿਤਨੇ ਸਰੀਰ ਦੇ ਰੋਮ ਨੇ, ਬਾਰ ਬਾਰ ਤੇਥੋਂ ਬਲਹਾਰ ਜਾਣੇ ਆ। ਪਰ ਕਾਰਨ ਦੱਸ, ਰੀਜ਼ਨ ਦੱਸ ਕੀ ਹੈ? ਸ਼ਬਦ ਦਾ ਗਹਿਰਾ ਭਾਵ ਇਹ, ਤੁਦ ਬਿਨ ਘੜੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ। ਕੋਈ ਪਿਆਰਾ ਯਾਰ ਵਿਛੜ ਜਾਵੇ, ਰੁੱਸ ਜਾਵੇ, ਪੁੱਤਰ ਪਿਓ ਕੋਲੋਂ ਰੁੱਸ ਜਾਵੇ, ਮਾਂ ਪਾਸੋਂ ਰੁੱਸ ਜਾਵੇ, ਭੈਣ ਭਰਾਵਾਂ ਨਾਲ ਰੁੱਸ ਜਾਵੇ, ਪਿਆਰਾ ਦੋਸਤ ਦੋਸਤ ਨਾਲ ਰੁੱਸ ਜਾਵੇ, ਜ਼ਿੰਦਗੀ ਜਿਹੜੀ ਹੈ ਵਿਯੋਗ ਯੋਗ ਹੋ ਜਾਂਦੀ ਹੈ, ਹਾਲਤ ਬਿਹਬਲ ਹੋ ਜਾਂਦੀ ਹੈ, ਮੱਛੀ ਦੇ ਤਾਂ ਤੜਪਣ ਲੱਗਦਾ ਹੈ, ਸਿੱਖ ਗੁਰੂ ਨਾਲੋਂ ਵਿਛੜ ਜਾਵੇ, ਤੇ ਉਹ ਕਹਿੰਦਾ ਤ੍ਰਿਗ ਰਹਿਣਾ ਸੰਸਾਰ, ਤੁਝ ਬਿਨ ਘੜੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ। ਮੌਤ ਦੇ ਦੇ, ਸੰਸਾਰ ਚ ਰਹਿਣਾ ਪ੍ਰਵਾਨ ਨਹੀਂ। ਤੇ ਪਿਆਰ ਦੀ ਹਾਲਤ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਵਰਣਨ ਕੀਤੀ ਹੈ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ, ਜਿਨ੍ਹਾਂ ਦੀ ਸੇਵਾ ਆਪ ਜੀ ਨੇ ਆਪਣੇ ਹੱਥੀ ਬੁੱਧਵਾਰ ਕੀਤੀ ਹੈ ਨਾ, ਇਤਨੀ ਉਮੀਦ ਨਹੀਂ ਸੀ ਬਈ ਸੰਗਤ ਇਤਨੀ ਆ ਜਾਏਗੀ, ਕਿਉਂਕਿ ਅਨਾਉਂਸਮੈਂਟ ਨਹੀਂ ਸੀ ਹੋਈ, ਸੰਗਤ ਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਸਵਾਰੇ ਸੱਚਖੰਡ ਵਿਖੇ ਬਿਰਾਜਮਾਨ ਕਰਨੇ ਨੇ। ਪਰ ਜਦੋਂ ਦੇਖਿਆ ਨਾ ਸ਼ਾਮ ਨੂੰ ਕੀਰਤਨ ਦੇ ਵਿੱਚ, ਦੀਵਾਨ ਦੇ ਵਿੱਚ ਰਾਤ ਨੂੰ, ਤੇ ਸੰਗਤ ਇਉਂ ਹਾਜ਼ਰ ਹੋਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲੱਖੀ ਜੰਗਲ ਅੰਦਰ ਜਾਂਦੇ ਨੇ, ਤੇ ਲੱਖੀ ਜੰਗਲ ਦੇ ਅੰਦਰ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ ਮੇਰਾ ਪਿਆਰਾ ਚੋਜੀ ਪ੍ਰੀਤਮ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਹਿਕਤੋ ਨੇ। ਜਿਉਂ ਜਿਉਂ ਆਵਾਜ਼ ਕੰਨਾਂ ਅੰਦਰ ਪਈ, ਪਿਆਰਾ ਮਹਿਬੂਬ ਆਨੰਦਪੁਰ ਸਾਹਿਬ ਤੋਂ ਕਲਗੀਆਂ ਵਾਲਾ ਚੋਜੀ ਪ੍ਰੀਤਮ ਆਇਆ, ਤੇ ਕਹਿੰਦੇ ਵੀ ਜਿਵੇਂ ਮੱਝਾਂ ਪਾਣੀ ਦੀਆਂ ਪਿਆਸੀਆਂ ਕਿੱਲੇ ਤੜਾ ਕੇ ਭੱਜ ਜਾਣ ਨਾ, ਕਿੱਲੇ ਪੁੱਟ ਕੇ ਭੱਜ ਜਾਣ, ਸੰਗਲ ਤੜਾ ਕੇ ਭੱਜ ਜਾਣ, ਤੇ ਇਕੱਠੀਆਂ ਹੋ ਜਾਣ ਪਾਣੀ ਦੇ ਢਾਬ ਦੇ ਉੱਪਰ। ਪਿਆਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਾਂ ਘੱਤੋ ਨੇ, ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਗਈਆਂ, ਪਿਆਸੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨਾਂ ਦੇ ਸਿੱਕ ਨਾਲ। ਤੇ ਬੁੱਧਵਾਰ ਦੀ ਰਾਤ ਵੀ ਇਉਂ ਹੋਇਆ, ਦੀਵਾਨ ਸਜਿਆ, ਸੰਗਤਾਂ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ, ਭੋਗ ਪੈਣ ਤੋਂ ਬਾਅਦ ਸੰਗਤ ਇਤਨੀ ਇਕੱਤਰ ਹੋ ਗਈ ਕਿ ਗਿਣਤੀ ਬੇਅੰਤਤਾ ਤੱਕ ਪਹੁੰਚ ਗਈ, ਗਿਣਤੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆਪਣੇ ਧਨ ਭਾਗ ਸਮਝਦਿਆਂ ਹੋਇਆਂ ਸਿੱਖ ਸੰਗਤਾਂ ਲਾਈਨ 'ਚ ਲੱਗੀਆਂ, ਸੀਸ ਉੱਪਰ ਚੁੱਕਣ ਵਾਸਤੇ ਬੇਬਲ ਸਨ। ਮਾਈਆਂ ਬੀਬੀਆਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਬੜੇ ਅਦਬ ਸਤਿਕਾਰ ਨਾਲ ਸੇਵਾ ਕੀਤੀ। ਪਿਆਰੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣ ਵਾਸਤੇ ਉਤਾਵਲੇ ਲੈਣ ਵਿੱਚ ਖੜੇ ਹੋਏ ਨੇ, ਪਿਆਸੇ ਖੜੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਸੇਵਾ ਨਹੀਂ ਮਿਲ ਰਹੀ, ਪਰ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਕੈਸੀ ਪਿਆਰ ਵਾਲੀ ਹਾਲਤ ਸੀ,
ਕਿਤਨੀ ਆਨੰਦ ਵਾਲੀ ਹਾਲਤ ਸੀ, ਕਿਤਨੀ ਆਨੰਦਮਈ ਹਾਲਤ ਸੀ। ਛੋਟੇ ਛੋਟੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਲਿਜਾ ਰਹੇ ਸਨ। ਜਿਹੜੇ ਮਰੀਜ਼ ਤਿੰਨ ਮੰਜ਼ਿਲ ਸ਼ਾਇਦ ਨਾ ਹੀ ਚੜ ਸਕਣ, ਉਹ ਵੀ ਚੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਲੈ ਕੇ। ਬੜੇ ਧੰਨ ਭਾਗ ਉਹਨਾਂ ਸੱਜਣਾ ਮਹਾਂਪੁਰਖਾਂ ਦੇ ਹੋਏ ਜਿਨ੍ਹਾਂ ਨੇ ਇਹ ਸੇਵਾ ਲਈ ਹੈ, ਜਿਨ੍ਹਾਂ ਦੇ ਸੀਸ ਦੇ ਉੱਪਰੋਂ ਇਹ ਸੇਵਾ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਵੱਡਿਆਂ ਭਾਗਾਂ ਵਾਲੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਲੱਗ ਗਈ, ਜਿਨ੍ਹਾਂ ਦੀ ਸੇਵਾ ਨਾ ਲੱਗੀ, ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਮੌਕਾ ਬਖਸ਼ਣਗੇ, ਭਾਗ ਬਖਸ਼ਣਗੇ, ਸੁਭਾਗ ਬਖਸ਼ਣਗੇ ਉਹਨਾਂ ਨੂੰ ਵੀ। ਉਹਨਾਂ ਦੀ ਵੀ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵੀ ਜ਼ਰੂਰ ਹਾਜ਼ਰ ਹੁੰਦੇ। ਸੇਵਾ ਸਾਰਿਆਂ ਦੀ ਦਰ ਪ੍ਰਵਾਨ ਹੈ, ਸਾਰਿਆਂ ਦੀ ਲੇਖੇ ਚ ਲੱਗੀ ਹੈ। ਪਰ ਪਿਆਰ ਵਾਰੀ ਹਾਲਤ ਉਸ ਸਮੇਂ ਵੇਖ ਕੇ ਮਨ ਅੰਦਰ ਇੱਕ ਬੈਰਾਗ ਜਾਗਦਾ ਸੀ, ਸਤਿਗੁਰਾ ਇਹ ਤੇ ਲੱਖੀ ਜੰਗਲ ਵਾਲਾ ਨਕਸ਼ਾ ਬਣ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਪਾਵਨ ਸਰੂਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ ਤੇ ਸੰਗਤਾਂ ਧਾ ਕੇ ਪਹੁੰਚ ਗਈਆਂ ਨੇ। ਕੈਸੇ ਪਿਆਰ ਵਾਲੀ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਸਾਡੇ ਪਾਸ ਮੌਜੂਦ ਹਨ। ਆਪ ਜੀ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਆਪਣੇ ਘਰ ਦੇ ਅੰਦਰ ਲਿਜਾ ਕੇ ਉਹਨਾਂ ਦੇ ਪ੍ਰਕਾਸ਼ ਕਰਨੇ ਨੇ। ਪਿਆਰ ਅਦਬ ਸਤਿਕਾਰ ਨਾਲ ਗੁਰੂ ਨੂੰ ਘਰ ਵਿੱਚ ਲਿਜਾਣਾ। ਦਯੂ ਗੁਸਾਈ ਮਿਤਲਾ ਤੂੰ ਸੰਗ ਹਮਾਰਾ ਬਾਸ, ਆਪਣੇ ਸੰਗ ਗੁਰੂ ਅਕਾਲ ਪੁਰਖ ਮਹਾਰਾਜ ਨੂੰ ਵਸਾਓ ਤਾਂ ਕਿ ਜੀਵਨ ਸਫਲ ਹੋ ਜਾਏ। ਉਸ ਤੋਂ ਬਗੈਰ ਤੇ ਮੱਛੀ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਪਾਣੀ ਨਾਲ ਮੱਛੀ ਨਿਖੜ ਜਾਏ। ਤੁਧ ਬਿਨ ਘੜੀ ਨਾ ਜੀਵ ਨਾ ਤ੍ਰਿਗ ਰਹਿਣਾ ਸੰਸਾਰ, ਅਸੀਂ ਪਤਾ ਨੀ ਕਿਵੇਂ ਜੀਵ ਰਹੇ ਹਾਂ ਗੁਰੂ ਤੋਂ ਬਗੈਰ। ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰ ਦਾਤਾ, ਪਿਆਰ ਬਖਸ਼, ਸੇਵਾ ਬਖਸ਼ ਚਰਨਾਂ ਦੀ, ਤੇ ਸਾਡੇ ਨਾਲ ਰਹਿ, ਨਾਰਾਜ਼ਗੀਆਂ ਛੱਡ। ਸਾਨੂੰ ਦੱਸ ਵੀ ਤੁਹਾਡੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਤਿਆਗੋ ਤੇ ਅਸੀਂ ਤਿਆਗਦੇ ਚਲੇ ਜਾਵਾਂਗੇ। ਪ੍ਰਣ ਕਰਦੇ ਜਾਈਏ ਨਾ ਤੇ ਗੁਰੂ ਮਹਾਰਾਜ ਹਾਜ਼ਰ ਹੋਣਗੇ, ਜ਼ਰੂਰ ਘਰ ਵਿੱਚ ਆ ਕੇ ਵਸਣਗੇ। ਸਾਡੀਆਂ ਉਨਤਾਈਆਂ, ਸਾਡੀਆਂ ਗਲਤੀਆਂ, ਸਾਡੇ ਭੁਲੇਖੇ, ਸਾਡੀਆਂ ਭੁੱਲਾਂ ਨੂੰ ਵੇਖ ਕੇ ਗੁਰੂ ਨਾਰਾਜ਼ ਹੋ ਗਿਆ, ਘਰ ਵਿੱਚੋਂ ਚਲਾ ਗਿਆ। ਨਹੀਂ ਤੇ ਘਰ ਵਿੱਚ ਹੀ ਸੀ, ਅਸੀਂ ਉਸ ਦੇ ਘਰ ਦੇ ਵਿੱਚ ਬੈਠੇ ਹੋਏ ਦੀ ਸੇਵਾ ਨਹੀਂ ਕੀਤੀ। ਉਹ ਨਵੇਕਲਾ ਬੈਠਾ ਹੋਇਆ ਸੀ, ਅਸੀਂ ਆਪਣੇ ਕਮਰੇ ਵਿੱਚ ਨਵੇਕਲੇ ਬੈਠੇ ਹੋਏ ਸਾਂ, ਅਲੱਗ ਅਲੱਗ ਬੈਠੇ ਹੋਏ ਸਾਂ, ਗੁਰੂ ਘਰ ਵਿੱਚ ਬੈਠਾ, ਸਾਨੂੰ ਪਤਾ ਹੀ ਨਹੀਂ ਵੀ ਗੁਰੂ ਹੈ। ਇਸ ਕਰਕੇ ਜੇ ਗੁਰੂ ਘਰ ਵਿੱਚ ਹੈ ਤੇ ਉਸ ਨੂੰ ਪਿਆਰ ਨਾਲ, ਉਸ ਦੀ ਸ਼ਰਧਾ ਦੇ ਨਾਲ ਸੇਵਾ ਕਰੋ, ਸ਼ਰਧਾ ਦੇ ਨਾਲ ਗੁਰੂ ਦੀ ਪੂਜਾ ਕਰੋ ਤਾਂ ਕਿ ਜੀਵਨ ਸਫਲ ਹੋ ਜਾਵੇ। ਸਾਡੀਆਂ ਜ਼ਿੰਦਗੀ ਦੀਆਂ ਕੁਝ ਘੜੀਆਂ ਗੁਰੂ ਕੇ ਲੇਖੇ ਲੱਗ ਜਾਣ। ਸਤਿਗੁਰੂ ਬੜੀ ਬੇਬਲ ਅਵਸਥਾ ਵਿੱਚ